ਵਾਹਿਗੁਰੂ ਸਾਹਿਬ ਜੀਓ। ਰਹਿ ਰਾਜ ਸਾਹਿਬ ਹਰ ਜੁਗ ਜੁਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾ ਤਰਾਇਆ।

ਨਾਲੇ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ

ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ ਕਹਿ ਨ ਜਾਈ ਤ੍ਰਿਤਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਗਿਆ ਵਡਿਆਈਆਂ ਤੁਦ ਵਿਣ ਸਿੱਧੀ ਕਿਨੈ ਨਾ ਪਾਈਆ।

ਚਰੇ ਸ਼ਰਿਆ ਤਿੰਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ।

ਸਾਈਂ ਜੋ ਤੋ ਭਾਵੈ ਸੋਈ ਤਿਸੀ ਜੋ ਤੁੰਦੇ ਸੋਈ ਹੁ ਪਾਈ ਰਹਾ ਉਹ ਸਭ ਤੇਰੀ ਦੁਸਭਨੀ ਧਿਆਇਆ ਜਿਸਨੂੰ ਕਿਰਪਾ ਕਰੈ ਤਿੰਨਾ ਅੰਮ੍ਰਿਤਨ ਪਾਇਆ ਗੁਰਮੁਖਲਾ ਦਾ ਮਨ ਮੁਗਵਾਇਆ ਤੁਦ ਆਪ ਛੋੜਿਆ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਇਹ ਸੋਈ ਜਨ ਜਾਣੇ ਹਰ ਗੁਣ ਸਦੀ ਆਖ ਬਖਾਣੇ

ਸੇਵਾ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀਏ ਤੇਰੀ ਵਰੀਆ ਅਬਰ ਕਾਜ ਤੇਰਾ ਕਿਤੇ ਨਕਾਮ ਮਿਲ ਸਾਧ ਸੰਗਤ ਭਾਜੀ।

ਕਿਰਪਾ ਦ੍ਰਿਸ਼ਟਨ ਜਾਏ ਨਿਹਰ ਹੋ ਧਾਗੇ ਤਬ ਤਨਕ ਮੈਂ ਹਰ ਹੋ ਰਿੱਧ ਸਿੱਧ ਕਰਮੂ ਸਭ ਹੋਈ ਦੁਸ਼ਟ ਸ਼ਾਸ਼ਵੈ ਸਕੈ ਨ ਕੋਈ।

ਸੋਪਾਂਚ ਚਰਿਤ੍ਰ ਸਮਾਪਤ ਮਸਤ ਸੋਭ ਮਸ ਅਵਜੁੰਗ ਦੋਹਰਾ ਦਾਸ ਜਾਨ ਕਰ ਦਾਸ ਪਰ ਕੀਜੈ ਕਿਰਪਾ ਅਪਾਰ ਆਪ ਆਦਰ ਰਾਖ ਮੋਹੇ ਮਨ ਕਰਮ ਵਚਨ ਵਿਚਾਰ ਚੌਪਈ ਮੈਂ ਨਗਨੇ ਸੇ ਪ੍ਰਥਮ ਨਾਉ ਕਿਸਨ ਵਿਸਨ ਕਬਹੂ ਨੇ ਧਿਆਉ ਕਾਨ ਸੁਨੇ ਪਹਿਚਾਨ ਤਿੰਨ ਸੋ ਲਿਵਲਾ ਕੀ ਮੋਰੀ ਪਗ ਇਨ ਸੋ ਮਹਾਂਕਾਲ ਰਖਵਾਰ ਹਮਾਰੋ ਮਹਾਲੋ ਮੈਂ ਕਿੰਕਰ ਥਾਰੂ ਆਪਣਾ ਜਾਨ ਕਰੋ ਰਖਵਾਰ ਵਾਹੇ ਗਏ ਕੀ ਲਾਜ ਵਿਚਾਰ ਆਪਣਾ ਜਾਨ ਮਜੈ ਪ੍ਰਤ ਭਰੀ ਹੈ ਜੁਨ ਜੁਨ ਸਤਰੇ ਮਾਰੇ ਮਰੀ ਹੈ।

ਚੰਦਰਮਾਹਿ ਸੁਣ ਕੈ ਜਮ ਕੇ ਦੂਤ ਨਾਇ ਤੇਰੈ ਛੱਡ ਜਾਏ ਭਉਜਲ ਬਿਖਮ ਸਗਾ ਗੁਰ ਸਬਦੀ ਪਾਰ ਪਾਏ ਜਿਨ ਕੋ

ਜਿਸ ਮਰਤ ਸੁਖ ਹੋਇ ਸਗਲੇ ਦੁਖ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਆਪ ਜੀ ਨੇ ਸੋਦਾ ਰਹਿਰਾ ਸਾਹਿਬ ਬਾਣੀ ਦੇ ਜਾਪ ਸਰਵਣ ਕੀਤੇ ਹਨ। ਆਓ ਹੁਣ ਹਜ਼ੂਰੀ ਰਾਗੀ ਭਾਈ ਹਰਬਖਸ਼ ਸਿੰਘ ਜੀ ਸਮੂਹ ਜਥੇ ਪਾਸੋਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਾਧ ਸੰਗਤ ਜੀ, ਕੀਰਤਨ ਦੀ ਇਤਨੀ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨੀ ਜੀ। ਆਓ ਜੀ ਹੁਣ ਸਾਡੇ ਅਤਿ ਸਤਿਕਾਰਯੋਗ ਭੈਣ ਜੀ ਦਵਿੰਦਰਪਾਲ ਕੌਰ ਜੀ, ਉਹਨਾਂ ਪਾਸੋਂ ਇੱਕ ਸ਼ਬਦ ਦੀ ਹਾਜ਼ਰੀ, ਉਪਰੰਤ ਗਿਆਨੀ ਦਲਜੀਤ ਸਿੰਘ ਜੀ ਪਾਸੋਂ ਰੋਜ਼ਾਨਾ ਦੀ ਤਰ੍ਹਾਂ ਇਤਿਹਾਸ ਦੀ ਕਥਾ ਸਰਵਣ ਕਰਾਂਗੇ ਜੀ। ਆਪ ਜੀ ਨੇ ਅਸੀਸ ਬਖਸ਼ਿਸ਼ ਕਰਨੀ, ਫਤਿਹ ਬਗਾਉਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਓ ਜੀ ਹੁਣ ਭਾਈ ਦਲਜੀਤ ਸਿੰਘ ਜੀ ਪਾਸੋਂ ਲੜੀਵਾਰ ਇਤਿਹਾਸ ਦੀ ਕਥਾ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀ ਜਿਸ ਮਹਿ ਅੰਮ੍ਰਿਤ ਗਿਆਨ ਹੈ

श्री गुरु शब्द कुमाई जिन जित पंच विकार तेन संतन का वंदना सिर

ਬਿਘਨ ਬਿਨਾਸਨ ਸੋਏ ਲੱਖ ਕੁਛੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ।

0: ਕੌਣ ਜੇਠੀ ਮੁਸ਼ਕਾ ਖੁਲਵਾਈ, ਰਾਖੇ ਢਿੱਗ ਬਿਠਾਈ ਤਕਰਾਈ। ਸੁਣ ਜੇਠੀ ਮੁਸ਼ਕਾ ਖੁਲਵਾਈ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਤਸੰਗ ਜੀ, ਆਪ ਜੀ ਬਹੁਤ ਵਡਭਾਗੀ ਹੋ, ਦੀਨ ਦੁਨੀਆ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਆਪਣੇ ਜੀਵਨ ਦਾ ਲਾਹਾ ਖੱਟ ਕੇ ਗੁਰੂ ਕਿਰਪਾ ਆਪ ਜੀ ਨੇ ਪ੍ਰਾਪਤ ਕੀਤੀ ਹੈ। ਗੁਰੂ ਪਿਆਰੀ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਹਰਬਖਸ਼ ਸਿੰਘ ਜੀ, ਉਹਨਾਂ ਤੋਂ ਉਪਰੰਤ ਸਾਡੇ ਬਹੁਤ ਹੀ ਪਿਆਰ ਅਤੇ ਸਤਿਕਾਰ ਵਾਲੀ ਭਾਈ ਤਰਨਜੀਤ ਸਿੰਘ ਜੀ, ਉਹਨਾਂ ਦੇ ਪਰਿਵਾਰ ਨੇ ਵੀ ਗੁਰੂ ਕੀ ਬਾਣੀ ਦਾ ਕੀਰਤਨ ਆਪ ਜੀ ਨੂੰ ਸਰਵਣ ਕਰਵਾਇਆ ਹੈ। ਸਤਸੰਗਤ ਜੀ, ਗੁਰੂ ਕਿਰਪਾ ਕਰੀ ਸਾਡੇ ਅੰਦਰ ਸਾਰਿਆਂ ਦੀ ਐਸਾ ਪਿਆਰ ਬਣ ਜਾਵੇ ਜੈਸੀ ਰਹਿਮਤ ਸਤਿਗੁਰੂ ਜੀ ਨੇ ਭਾਈ ਸਾਹਿਬ ਜੀ ਅਤੇ ਭਾਈ ਤਰਨਜੀਤ ਸਿੰਘ ਜੀ 'ਤੇ ਕੀਤੀ। ਆਪਣੇ ਬੱਚਿਆਂ ਵਾਸਤੇ ਇੱਕ ਗੁਰੂ ਮਾਂ ਦੀ ਅਸੀਸ ਅਤੇ ਇੱਕ ਜਿਨ੍ਹਾਂ ਨੇ ਜਨਮ ਦਿੱਤਾ ਹੈ ਉਸ ਮਾਂ ਪਿਓ ਦੀ ਅਸੀਸ ਬੜਾ ਵੱਡਾ ਹੀ ਸਤਸੰਗਤ ਜੀ ਕਰਮ ਹੈ। ਇਹ ਦੋਨੋਂ ਹੀ ਅਸੀਸਾਂ ਜਿਹੜੀਆਂ ਨੇ ਨਾ, ਇੱਕ ਗੁਰੂ ਮਾਂ ਦੀ, ਇੱਕ ਮਾਂ ਪਿਓ ਦੀ, ਬੱਚਿਆਂ ਦੇ ਉੱਪਰ ਬੜੀ ਇਹਨਾਂ ਦੀ ਰਹਿਮਤ ਵਰਤਦੀ ਹੈ। ਅਸੀਸਾਂ ਹੀ ਜਿਹੜੀਆਂ ਨੇ ਨਾ ਬੱਚਿਆਂ ਨੂੰ ਮਾਂ ਪਿਓ ਦੀਆਂ ਉਤਾਰ ਦਿੰਦੀਆਂ ਨੇ। ਸਤਿਗੁਰੂ ਜੀ ਨੇ ਰਹਿਮਤ ਕੀਤੀ ਆਪਣੀ ਬੱਚੀ ਅੰਮ੍ਰਿਤਪ੍ਰੀਤ ਕੌਰ, ਉਹਦੀ ਚੜ੍ਹਦੀ ਕਲਾ ਵਾਸਤੇ ਭਾਈ ਸਾਹਿਬ ਜੀ ਨੇ ਤੁਰਕੇ ਬਾਣੀ ਦੇ ਸ੍ਰੀ ਸਹਿਜ ਪਾਠ ਆਰੰਭ ਕਰਕੇ ਭੋਗ ਪਾਏ। ਉਪਰੰਤ ਗੁਰੂ ਕੀ ਬਾਣੀ ਦਾ ਕੀਰਤਨ ਕਰਕੇ ਗੁਰੂ ਅੱਗੇ ਅਰਦਾਸ ਕੀਤੀ ਹੈ। ਸਤਿਗੁਰੂ ਜੀ ਰਹਿਮਤ ਵਰਤਾਉਣ, ਕਿਰਪਾ ਕਰਨ, ਜਿਵੇਂ ਇਹਨਾਂ ਦਾ ਪਿਆਰ ਹੈ, ਗੁਰੂ ਪ੍ਰਤੀ ਭਾਵਨਾ ਹੈ, ਐਸੀ ਲਗਨ ਇਹਨਾਂ ਦੇ ਬੱਚਿਆਂ ਅੰਦਰ ਵੀ ਸਤਿਗੁਰੂ ਜੀ ਪੈਦਾ ਕਰਨ, ਉਹਨਾਂ ਦੀ ਵੀ ਚੜ੍ਹਦੀ ਕਲਾ ਕਰਨ, ਹਮੇਸ਼ਾ ਗੁਰੂ ਅੰਗ ਸੰਗ ਹੋ ਕੇ ਉਹਨਾਂ ਦੀ ਰੱਖਿਆ ਕਰੇ, ਜੀਵਨ ਵਿੱਚ ਉਹਨਾਂ ਨੂੰ ਤਰੱਕੀਆਂ ਬਖਸ਼ਿਸ਼ ਕਰਨ। ਇਹੀ ਅਸਲ ਦੇ ਵਿੱਚ ਸਤਸੰਗਤ ਜੀ ਸਾਡਾ ਫਰਜ਼ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਗੁਰੂ ਨਾਲ, ਗੁਰੂ ਦੇ ਸਿਧਾਂਤ ਨਾਲ, ਗੁਰੂ ਦੀ ਬਾਣੀ ਦੇ ਨਾਲ ਜੋੜ ਸਕੀਏ। ਗੁਰੂ ਅੱਗੇ ਅਰਦਾਸ ਹੈ, ਤਰਲਾ ਹੀ ਹੈ, ਕਿਰਪਾ ਤਾਂ ਸਤਿਗੁਰੂ ਜੀ ਨੇ ਕਰਨੀ ਹੈ, ਅਸੀਂ ਇਹੋ ਕੁਝ ਕਰ ਸਕਦੇ ਹਾਂ, ਸਾਡਾ ਫਰਜ਼ ਹੈ। ਗੁਰੂ ਅੱਗੇ ਤਰਲਾ ਲਈ ਅਰਦਾਸ ਵੀ ਇਹੋ ਹੀ ਬੇਨਤੀ ਕਰਦਾ ਮਹਾਰਾਜ, ਜਿਵੇਂ ਆਪ ਜੀ ਨੇ ਸਾਨੂੰ ਨਕੰਮਿਆਂ ਨੂੰ ਕੋਈ ਵੀ ਗੁਣ ਨਹੀਂ ਹੈ, ਕੋਈ ਸੋਝੀ ਨਹੀਂ, ਫਿਰ ਵੀ ਆਪਣੇ ਚਰਨਾਂ ਦੇ ਨਾਲ ਸਾਨੂੰ ਲਾਇਆ ਹੋਇਆ ਮਹਾਰਾਜ, ਸਾਡੀ ਬਾਂਹ ਫੜੀ ਹੈ, ਕਿਰਪਾ ਕਰਿਓ ਇਸੇ ਤਰ੍ਹਾਂ ਸਾਡੇ ਬੱਚਿਆਂ ਦੀ ਵੀ ਬਾਂਹ ਫੜ ਕੇ ਰੱਖਿਓ, ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਿਓ। ਹੋਰ ਕਿਸੇ ਚੀਜ਼ ਦੀ ਤੁਸੀਂ ਕਮੀ ਨਹੀਂ ਛੱਡੀ, ਹੋਰ ਕੁਝ ਨਹੀਂ ਅਸੀਂ ਮੰਗਦੇ, ਆਪ ਜੀ ਦੀ ਗੋਦ ਵਿੱਚ ਬੈਠੇ ਹਾਂ ਮਹਾਰਾਜ, ਜਿਵੇਂ ਸਾਨੂੰ ਆਪਣੇ ਚਰਨਾਂ ਨਾਲ ਜੋੜਿਆ, ਬਸ ਇਹੋ ਹੀ ਇੱਛਾ ਹੈ ਸਾਡੇ ਬੱਚਿਆਂ ਨੂੰ ਵੀ ਇਸੇ ਤਰ੍ਹਾਂ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਓ ਮਹਾਰਾਜ, ਬਾਣੀ ਦੇ ਨਾਲ ਜੋੜ ਕੇ ਰੱਖਿਓ, ਕਿਤੇ ਆਪ ਜੀ ਦੇ ਚਰਨਾਂ ਤੋਂ ਦੂਰ ਨਾ ਹੋ ਜਾਣ। ਇਹੀ ਅਰਦਾਸ ਮਹਾਰਾਜ ਭਾਈ ਸਾਹਿਬ ਜੀ ਦੇ ਵੰਗ ਸਾਡੇ ਅੰਦਰ ਵੀ ਐਸੀ ਭਾਵਨਾ, ਐਸਾ ਪਿਆਰ ਬਖਸ਼ੋ, ਅਸੀਂ ਵੀ ਆਪਣੇ ਬੱਚਿਆਂ ਵਾਸਤੇ ਬਾਣੀ ਪੜ੍ਹ ਕੇ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰ ਸਕੀਏ। ਸਤਿਗੁਰੂ ਜੀ ਰਹਿਮਤ ਵਰਤਾਉਣ। ਆਓ ਗੁਰੂ ਕੀ ਇਤਿਹਾਸ ਦੀ ਲੜੀ ਵਾਰ ਕਥਾ ਦਾ ਸਮਾਂ ਹੋਇਆ ਹੈ। ਪਿਛਲੇ ਦੀਵਾਨ ਵਿੱਚ ਆਪ ਜੀ ਨੇ ਲੜੀਵਾਰ ਕਥਾ ਵਿੱਚ ਪ੍ਰਸੰਗ ਸਰਵਣ ਕੀਤੇ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਦੋਂ ਮਜਨੂ ਦੇ ਟਿੱਲੇ ਵਾਲੇ ਅਸਥਾਨ 'ਤੇ ਪਹੁੰਚੇ ਨੇ, ਇੱਧਰ ਭਾਈ ਜੇਠਾ ਜੀ, ਭਾਈ ਵਿਧੀਆ ਜੀ ਦੁਸ਼ਟ ਚੰਦੂ ਨੂੰ ਵੀ ਲੈ ਕੇ ਇੱਥੇ ਪਹੁੰਚੇ ਹੈ। ਜਦੋਂ ਦੀਵਾਨ ਸਜਿਆ ਸਤਿਗੁਰੂ ਜੀ ਬੈਠੇ ਨੇ ਇਹਨੂੰ ਸਾਹਮਣੇ ਲਿਆਂਦਾ ਹੈ ਅਤੇ ਸਤਿਗੁਰੂ ਜੀ ਨੇ ਰੂਹ ਵਿੱਚ ਆ ਕੇ ਵੀ ਰਸ ਵਿੱਚ ਆ ਕੇ ਸਾਰੀਆਂ ਸੰਗਤਾਂ ਨੂੰ ਕਿਹਾ ਕਿ ਇਸ ਨੂੰ ਜਿਹੜਾ ਗੁਰੂ ਕਾ ਸਿੱਖ ਹੈ ਨਾ ਉਹ ਪੰਜ ਪੰਜ ਜੁੱਤੀਆਂ ਮਾਰੀ। ਇੱਥੇ ਪਹੁੰਚ ਕੇ ਸਤਿਗੁਰੂ ਜੀ ਨੇ ਪਹਿਲਾਂ ਚਿੱਠੀ ਲਿਖਵਾਈ ਹੈ ਬਾਬਾ ਬੁੱਢਾ ਜੀ ਨੂੰ ਅਤੇ ਆਪਣੀਆਂ ਫੌਜਾਂ ਨੂੰ, ਆਪਣੇ ਸੂਰਮਿਆਂ ਨੂੰ, ਕਿ ਉਹਨਾਂ ਦੇ ਤੱਕ ਖਬਰ ਪਹੁੰਚਦੀ ਕੀਤੀ ਜਾਵੇ ਕਿ ਅਸੀਂ ਆਪਣੇ ਨਿੱਜ ਸਥਾਨ 'ਤੇ ਪਹੁੰਚ ਗਏ ਹਾਂ ਅਤੇ ਤੁਸੀਂ ਇੱਥੇ ਆਣ ਕੇ ਸਾਨੂੰ ਮਿਲਣਾ ਕਰੋ। ਬਾਬਾ ਬੁੱਢਾ ਜੀ ਸੂਰਮਿਆਂ ਸਮੇਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਨੇ, ਬੜਾ ਪਿਆਰ ਬੜਾ ਸਤਿਕਾਰ ਕੀਤਾ ਹੈ ਸਤਿਗੁਰੂ ਜੀ ਦਾ। ਸਤਿਗੁਰੂ ਜੀ ਨੇ ਵੀ ਬਾਬਾ ਬੁੱਢਾ ਜੀ ਦਾ ਬੜਾ ਸਤਿਕਾਰ ਕੀਤਾ ਹੈ, ਆਪਣੇ ਪਾਸ ਬਿਠਾਇਆ ਹੈ ਬੜੇ ਸਤਿਕਾਰ ਦੇ ਨਾਲ। ਇਸ ਦੀਆਂ ਮੁਸ਼ਕਾਂ ਬੰਨੀਆਂ ਹੋਈਆਂ ਨੇ ਜਦੋਂ ਇਹਨੂੰ ਗੁਰੂ ਦਰਬਾਰ ਵਿੱਚ ਲਿਆਂਦਾ ਗਿਆ ਅਤੇ ਗੁਰੂ ਕੀ ਸੰਗਤ ਨੇ ਗੁਰੂ ਦੀ ਵਡਿਆਈ ਕਰਦਿਆਂ ਜੈ ਜੈਕਾਰ ਕਰਦਿਆਂ ਸ਼ਬਦ ਉਚਾਰਨ ਕੀਤੇ ਹੈ ਕਿਹਾ ਕਿ ਮਹਾਰਾਜ ਤੁਸੀਂ ਹੋ ਜਿਹੜਾ ਇਸ ਦੁਸ਼ਟ ਨੂੰ ਫੜ ਕੇ ਇਹਦੇ ਕੀਤੇ ਹੋਏ ਕਰਮਾਂ ਦੀ ਸਜ਼ਾ ਦਿੱਤੀ ਹੈ, ਨਹੀਂ ਤਾਂ ਆਮ ਮਨੁੱਖ ਜਿਹੜਾ ਸੀ ਨਾ ਉਹਦੇ ਵਾਸਤੇ ਗੱਲ ਨਹੀਂ। ਅਤੇ ਸਤਿਗੁਰੂ ਜੀ ਨੇ ਇਹ ਵਚਨ ਕਿਹਾ ਹੈ ਕਿ ਇਹ ਕੂਕਰ ਹੈ ਭੌਂਕਣ ਆਰਾ, ਇਹ ਭੌਂਕਣ ਵਾਲਾ ਕੁੱਤਾ ਹੈ। ਜਹਾਂ ਤੁਰੰਗ ਸਮੂਹ ਪਛਾਰੀ, ਇੱਕ ਲੱਕੜੀ ਤਹ ਗੱਡ ਹੁਪਾਰੀ, ਕਿ ਜਿੱਥੇ ਘੋੜਿਆਂ ਦਾ ਤਬੇਲਾ ਹੈ, ਘੋੜਿਆਂ ਦਾ ਪਿਛਵਾੜਾ ਹੈ, ਉੱਥੇ ਵੱਡੀ ਲੱਕੜ ਕੱਢ ਕੇ ਉਹਦੇ ਨਾਲ ਇਹਨੂੰ ਬੰਨ ਦਿਓ। ਜਿੱਥੇ ਚੰਡਾਲਾਂ ਨੇ ਕੂਕਰ ਰੱਖੇ ਨੇ ਉਹਨਾਂ ਕੁੱਤਿਆਂ ਦੇ ਵਿੱਚ ਇਹਨਾਂ ਨੂੰ ਇਹਨੂੰ ਬੰਨ ਦਿਓ। ਜਿਵੇਂ ਉਹਨਾਂ ਨੂੰ ਖਾਣ ਪੀਣ ਵਾਸਤੇ ਦਿੱਤਾ ਜਾਂਦਾ ਹੈ, ਇਸੇ ਤਰ੍ਹਾਂ ਇਹਨੂੰ ਖਾਣ ਪੀਣ ਵਾਸਤੇ ਦਿਓ। ਉੱਥੇ ਬੰਨਿਆ ਹੈ ਅਤੇ ਸਤਿਸੰਗ ਜੀ ਫਿਰ ਜਦੋਂ ਸਤਿਗੁਰੂ ਜੀ ਦੇ ਪਾਸ ਗੁਰੂ ਕੇ ਸੂਰਮੇ ਆਏ ਨੇ, ਗੁਰੂ ਕਾ ਹੁਕਮ ਹੋਇਆ ਕਿ ਜਿੰਨੇ ਵੀ ਮਨੁੱਖ ਇੱਥੇ ਸਾਡੇ ਕੋਲ ਨੇ ਨਾ ਸਭ ਕੁਛ ਹੈ ਅਸ ਹੁਕਮ ਅਭੰਗ, ਪਾਂਚ ਪਾਂਚ ਅਨਹੀ ਬਲ ਸਾਥੀ, ਬੜੇ ਦੁਸ਼ਟ ਕੇ ਹਨੀਆਂ ਹੈ ਮਾਥੇ। ਕਿ ਪੰਜ ਪੰਜ ਜਿਹੜੀਆਂ ਜੁੱਤੀਆਂ ਨੇ ਇਹਦੇ ਸਿਰ ਦੇ ਵਿੱਚ ਬੜੀ ਬਲ ਦੇ ਨਾਲ ਮਾਰਨ ਕਰੋ। ਗੁਰੂ ਕਾ ਹੁਕਮ ਸੁਣ ਕੇ ਸਾਰੇ ਸੂਰਮਿਆਂ ਨੇ ਇਸ ਦੁਸ਼ਟ ਦੇ ਸਿਰ ਵਿੱਚ ਜਦੋਂ ਪੰਜ ਪੰਜ ਛਿੱਤਰ ਮਾਰੀ ਨੇ ਬੇਹੋਸ਼ ਹੋ ਕੇ ਧਰਤੀ 'ਤੇ ਡਿੱਗ ਪਏ ਹੈ, ਪਰ ਅਜੇ ਵੀ ਗੁਰੂ ਕੇ ਸੂਰਮੇ ਇਸ ਨੂੰ ਮਾਰਨ ਨੂੰ ਨਹੀਂ ਹਟਦੇ। ਅਤੇ ਸਤਿਗੁਰੂ ਜੀ ਨੇ ਜਦੋਂ ਸੁਣਿਆ ਨਾ ਕਿ ਬੇਹੋਸ਼ ਹੋ ਕੇ ਡਿੱਗ ਪਿਆ ਹੈ, ਤਾਂ ਮਹਾਰਾਜ ਜੀ ਨੇ ਕਿਹਾ ਹੈ ਤਾਂ ਉਹ ਦੁਸ਼ਟ ਬਾਹਰ ਜਦੋਂ ਵਚਨ ਕਿਹਾ। ਇਸ ਤੋਂ ਬਾਅਦ ਫਿਰ ਸਤਿਗੁਰੂ ਜੀ ਨੇ ਹੁਕਮ ਦਿੱਤਾ ਹੈ, ਦਇਓ ਹੁਕਮ ਗੌਰ ਹਤੋ ਨਾ ਅਵੈ। ਫਿਰ ਸਤਿਗੁਰੂ ਜੀ ਨੇ ਕਿਹਾ ਕਿ ਭਾਈ ਹੁਣ ਨਾ ਇਸ ਨੂੰ ਮਾਰਨਾ, ਮਰਹ ਨਹੀਂ ਜੀਵਤ ਇਸ ਰਾਖੋ, ਇੱਕ ਦਿਨ ਮਰਨਾ ਜਾਵੇ ਇਹਨੂੰ ਜਿਉਂਦਿਆਂ ਰੱਖਣਾ, ਬੁਹਰ ਮੈਂ ਫੇਰਨ ਅਬਲਾਕੋ, ਅਜੇ ਤਾਂ ਇਹਨੂੰ ਅਸੀਂ ਬਹੁਤੇ ਨਗਰਾਂ ਵਿੱਚ ਫੇਰ ਕੇ ਇਹਦੇ ਕੀਤੇ ਹੋਏ ਕੁਕਰਮ ਦੀ ਸਜ਼ਾ ਦੇਣੀ ਹੈ। ਇਸ ਤਰ੍ਹਾਂ ਸਤਿਗੁਰੂ ਜੀ ਨੇ ਫਿਰ ਇਸ ਨੂੰ ਜਿਉਂਦਾ ਰੱਖ ਕੇ ਜਿੱਥੇ ਕੂਕਰ ਨੇ ਉਹਨਾਂ ਦੇ ਕੋਲ ਬਣਵਾ ਦਿੱਤਾ ਹੈ। ਇਹ ਸਾਰੀ ਕਥਾ ਆਪਾਂ ਪਿਛਲੇ ਦੀਵਾਨ ਵਿੱਚ ਸਰਵਣ ਕੀਤੀ ਹੈ। ਇਸ ਤੋਂ ਅੱਗੇ ਜਿਵੇਂ ਪ੍ਰਸੰਗ ਆਰੰਭ ਹੋ ਰਹੇ ਨੇ, ਆਓ ਬੜੀ ਪਿਆਰ ਦੇ ਨਾਲ ਸਰਵਣ ਕਰੀਏ ਜੀ।
0: ਸੁਣ ਜੇਠੀ ਮੁਸ਼ਕਾਂ ਖੁਲਵਾਈ।
1: ਜਦੋਂ ਸਤਿਗੁਰੂ ਜੀ ਨੇ ਸੂਰਮਿਆਂ ਨੂੰ ਰੱਖਿਆ ਕਿ ਭਾਈ ਹੁਣ ਤੁਸੀਂ ਇਸ ਨੂੰ ਮਾਰਨਾ ਨਾ ਕਰੋ, ਇਹ ਮਰ ਜਾਵੇਗਾ, ਇਹਨੂੰ ਜਿਉਂਦੇ ਰੱਖਣਾ ਹੈ, ਅਤੇ ਫਿਰ ਗੁਰੂ ਕਾ ਹੁਕਮ ਸੁਣ ਕੇ ਭਾਈ ਜੇਠਾ ਜੀ ਕੋਲੋਂ ਇਸ ਦੀਆਂ ਮੁਸ਼ਕਾਂ ਜਿਹੜੀਆਂ ਨੇ ਬਾਹਾਂ ਖੁਲਵਾਈਆਂ ਹਨ।
0: ਰਾਖੇ ਢਿੱਗ ਬਿਠਾਏ ਤਕਰਾਈ,
1: ਦੇਹ ਦੇ ਕੋਲ ਸਾਧ ਸੰਗਤ ਜੀ ਨੂੰ ਬਿਠਾਇਆ ਹੈ, ਬਹੁਤ ਸਖਤ ਪੈਰਾ ਲਾਇਆ, ਤਕੜਾਈ ਕੀਤੀ ਹੈ।
0: ਕਹੇ ਸ਼ਸਤਰ ਇੱਕ ਠੰਡੋ ਰਹੇ,
1: ਗੁਰੂ ਨੇ ਹੁਕਮ ਕੀਤਾ ਹੈ ਕਿ ਇੱਕ ਸੂਰਮਾ ਸ਼ਸਤਰ ਫੜ ਕੇ ਹਮੇਸ਼ਾ ਇਸ ਦੀ ਨਿਗਰਾਨ ਕਰੀ।
0: ਅਗਰ ਬਲੋਚਨ ਕੇ ਇਸ ਲਹਿ,
1: ਹਮੇਸ਼ਾ ਇਸ ਨੂੰ ਧਿਆਨ ਵਿੱਚ ਰੱਖਣਾ ਹੈ।
0: ਇਤਿਆਦਿਕ ਕਹਿ ਕਰ ਸਭ ਬਾਤ,
1: ਇਤਿਆਦਿਕ ਸਾਰੇ ਵਚਨ।

0: ਸਤ ਸੰਗਤ ਜੀ, ਗੁਰੂ ਦੇ ਸਮੇਤ ਸਾਰੀਆਂ ਸੰਗਤਾਂ ਨੇ ਗੁਰੂ ਦੇ ਸੂਰਮਿਆਂ ਨੇ ਵੀ ਭੋਜਨ ਛਕਿਆ ਹੈ।
1: ਟਿਕੇ ਸਕਲ ਨਰ ਨਿਜ ਨਿਜ ਥਾਨਾ,
0: ਸਾਰੇ ਹੀ ਮਨੁੱਖ ਆਪੋ ਆਪਣੇ ਅਸਥਾਨ ਤੇ ਆਰਾਮ ਕਰਨ ਵਾਸਤੇ ਟਿਕ ਗਏ ਹਨ।
1: ਸੁਪਤ ਜਥਾ ਸੁਖ ਗੁਰ ਅਬਰਾਮੂ,
0: ਸਤਿਗੁਰੂ ਜੀ ਵੀ ਬੜੇ ਆਨੰਦ ਦੇ ਨਾਲ ਆਪਣੇ ਆਸਣ ਤੇ ਆਰਾਮ ਕਰਨ ਲੱਗੇ ਹਨ।
1: ਤਜੀ ਨੀਂਦ ਜਬ ਜਾਮਨ ਜਾਮੂ,
0: ਸਤ ਸੰਗਤ ਜੀ ਜਦੋਂ ਪਹਿਰ ਰਾਤ ਰਹਿ ਗਈ, ਅੰਮ੍ਰਿਤ ਵੇਲਾ ਹੋਇਆ ਨਾ, ਜਦੋਂ 3 ਕੁ ਵਜੇ ਦਾ ਸਮਾਂ ਹੋਇਆ ਹੈ, ਸਤਿਗੁਰੂ

0: ਆਨੰਦ ਵਡੇਰੇ ਜਿਹੜੇ ਜਾਗਦੇ ਨੇ ਨਾ ਸਤਿਸੰਗ ਜੀ, ਜਿਹੜੇ ਗੁਰੂ ਸੰਗਤ ਬੈਠੇ ਨੇ, ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਨੇ, ਗੁਰੂ ਦੇ ਦਰਸ਼ਨ ਕਰ ਰਹੇ ਨੇ, ਉਹਨਾਂ ਨੂੰ ਬੜਾ ਆਨੰਦ ਪ੍ਰਾਪਤ ਹੋ ਰਿਹਾ ਹੈ।
1: ਇਕੱਤਰ ਸਭ ਨਰ ਜੁਰ,
0: ਸਾਰੇ ਮਨੁੱਖ ਗੁਰੂ ਕੀ ਹਜ਼ੂਰੀ ਵਿੱਚ ਇਕੱਠੇ ਹੋਏ।

0: ਸਾਰੀਆਂ ਸੰਗਤਾਂ ਵੀ ਗੁਰੂ ਸੂਰਮੇ ਵੀ ਗੁਰੂ ਕੇ ਦਰਬਾਰ ਵਿੱਚ ਹਾਜ਼ਰ ਹੋਏ। ਜਿਸ ਵੇਲੇ ਸੂਰਜ ਉਦੇ ਹੋਇਆ, ਸੂਰਜ ਚੜਿਆ ਹੈ,
1: ਦਿਖੇ ਗੁਰਦ੍ਰਿ ਕਮਲ ਪਿਸਾਲਾ,
0: ਉਸ ਵੇਲੇ ਕਮਲ ਵਰਗੀ ਸੋਹਣੇ ਨੇਤਰਾਂ ਨੂੰ ਸਤਿਗੁਰੂ ਜੀ ਨੇ ਖੋਲਿਆ ਹੈ। ਜਿਵੇਂ ਕਮਲ ਖਿੜਦਾ ਹੈ, ਇਸ ਤਰ੍ਹਾਂ ਸਤਿਗੁਰੂ ਜੀ ਦੇ ਨੇਤਰ ਖਿੜੇ ਹੋਏ ਹਨ।
1: ਤਜੀ ਸਮਾਦ ਬਸਤਰ ਮੰਗਵਾਏ,
0: ਆਪਣੀ ਸਮਾਧੀ ਨੂੰ ਤਜਿਆ ਹੈ, ਸਮਾਧੀ ਵਿੱਚੋਂ ਸਤਿਗੁਰੂ ਜੀ ਉਥਾਨ ਹੋਏ ਨੇ, ਨਵੇਂ ਬਸਤਰ ਮੰਗਵਾਏ ਹਨ।
1: ਪਹਿਰ ਸਰਬ ਸਤਿਗੁਰੂ ਸੁਹਾਏ,
0: ਸਤਿਗੁਰੂ ਜੀ ਨੇ ਆਪਣੇ ਸਰੀਰ ਦੇ ਸੋਹਣੇ ਬਸਤਰ ਸ਼ਸਤਰ ਸਜਾਏ ਨੇ, ਬਹੁਤ ਸੁੰਦਰ ਲੱਗ ਰਹੇ ਹਨ।
1: ਬੈਠੇ ਵਹਿਰ ਲਗਾਏ ਦੀਵਾਨ,
0: ਬਾਹਰ ਦੀਵਾਨ ਲਗਾ ਕੇ ਸਤਿਗੁਰੂ ਜੀ ਵਿਰਾਜਮਾਨ ਹੋਏ ਹਨ।
1: ਬੰਦਤ ਸਭ ਬ੍ਰਿਧ ਆਦਿਕ ਆਨ,
0: ਬਾਬਾ ਬੁੱਢਾ ਜੀ ਇਤਿਆਦਿਕ ਸਾਰੀ ਸੂਰਮਿਆਂ ਨੇ ਸਿੱਖ ਸੰਗਤਾਂ ਨੇ ਆਣ ਕੇ ਨਮਸਕਾਰ ਕੀਤੀ ਹੈ।
1: ਸਿਪਰ ਖੜਗ ਧਰ ਗਨ ਭਟ ਆਈ,
0: ਸਮੂਹ ਜਿਹੜੇ ਸੂਰਮੇ ਨੇ ਇਹ ਵੀ ਤਿਆਰ ਬਰ ਤਿਆਰ ਹੋ ਕੇ ਸ਼ਸਤਰ ਬਸਤਰ ਆਪਣੇ ਸਰੀਰ ਤੇ ਧਾਰਨ ਕਰਕੇ ਆਏ ਹਨ।
1: ਅਤ ਪ੍ਰਮੋਦ ਸਭ ਕੈ ਉਰਛਾਈ,
0: ਸਾਰਿਆਂ ਦੇ ਮਨ ਵਿੱਚ ਬੜੀ ਖੁਸ਼ੀ ਹੈ।

0: ਮਹਾਰਾਜ ਜੀ ਨੇ 52 ਰਾਜਿਆਂ ਦੇ ਨਾਲ ਲਾਈ ਸੀ ਨਾ, ਉਹ ਵੀ 52 ਰਾਜਿਆਂ ਦੇ ਸਮੇਤ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਹੈ।
1: ਆਏ ਕਰਿਓ ਗੁਰ ਦਰਸ਼ਨ ਪਾਵਨ,
0: ਸਤਿਗੁਰੂ ਜੀ ਦੇ ਪਵਿੱਤਰ ਆਣ ਕੇ ਦਰਸ਼ਨ ਕੀਤੇ ਹਨ।
1: ਵੰਦਨ ਕਰੀ ਚਰਨ ਅਰਬਿੰਦੀ,
0: ਸਤਿਗੁਰੂ ਜੀ ਦੇ ਚਰਨ ਕਮਲਾਂ ਤੇ ਸਾਰਿਆਂ ਨੇ ਵੰਦਨਾ ਕੀਤੀ ਹੈ।
1: ਬੈਠ ਨਿਕਟ ਬੌਰ ਦੇ ਆਨੰਦੀ,
0: ਸਤਿਗੁਰੂ ਜੀ ਦੇ ਪਾਸ ਬੈਠੇ ਨੇ, ਮਨ ਵਿੱਚ ਬੜਾ ਆਨੰਦ ਹੈ ਕਿਉਂਕਿ ਗੁਰੂ ਕੇ ਵਚਨ ਨੇ ਜਿਸ ਸਤਿਗੁਰ ਜਿਸ
1: ਮਿਲਿਆ ਮਨ
0: ਵਾਹਿਗੁਰੂ। ਗੁਰੂ ਮਹਾਰਾਜ ਜੀ ਦੇ ਦਰਸ਼ਨ ਨੇ ਦਰਸ਼ਨਾਂ ਦਾ ਮਹਾਤਮ ਜਿਹੜਾ ਹੈ ਨਾ, ਅਤੇ ਉਹ ਗੁਰੂ ਮਹਾਰਾਜ ਜੀ ਨੇ ਬਾਣੀ ਵਿੱਚ ਵੀ ਵਚਨ ਕਹੇ ਨੇ ਕਿ ਜਿਸ ਦੇ ਦਰਸ਼ਨ ਕਰਨ ਦੇ ਨਾਲ ਆਨੰਦ ਦੀ ਪ੍ਰਾਪਤੀ ਹੋਵੇ ਉਹੀ ਅਸਲ ਦੇ ਵਿੱਚ ਗੁਰੂ ਹੈ। ਅਤੇ ਇੱਥੇ ਵੀ ਸਤਿਗੁਰੂ ਜੀ ਦੇ ਜਦੋਂ ਦਰਸ਼ਨ ਕੀਤੇ ਨੇ ਨਾ, ਪੂਰੇ ਗੁਰੂ ਦੇ ਦਰਸ਼ਨਾਂ ਦਾ ਇਹ ਬਹੁਤ ਵੱਡਾ ਫਲ ਹੈ। ਗੁਰਬਾਣੀ ਵਿੱਚ ਵੀ ਸਤਿਗੁਰੂ ਜੀ ਦੇ ਵਚਨ ਪੜ੍ਹਦੇ ਹੈ ਕਿ ਦਰਸ਼ਨ ਪਰਸਿਆ ਗੁਰੂ ਕੇ, ਜਨਮ ਮਰਨ ਦੁੱਖ ਜਾਏ। ਗੁਰੂ ਦੇ ਦਰਸ਼ਨ ਕਰਨ ਦੇ ਨਾਲ ਹੀ ਜੰਮਣ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ। ਇਸ ਕਰਕੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਸਾਰਿਆਂ ਨੂੰ ਬੜਾ ਆਨੰਦ ਪ੍ਰਾਪਤ ਹੋਇਆ ਹੈ।
1: ਸਨਮੁਖ ਗੁਰ ਦਰੋਹੀ ਗਹਿ ਬਾਦਾ,
0: ਸਾਹਮਣੇ ਗੁਰੂ ਦਾ ਜਿਹੜਾ ਧਰੋਹੀ ਹੈ, ਗੁਰੂ ਨਾਲ ਧਰੋਹ ਕਮਾਉਣ ਵਾਲਾ ਵੱਡਾ ਜਿਹੜਾ ਦੁਸ਼ਮਣ ਹੈ ਉਸਨੂੰ ਫੜ ਕੇ ਬੰਨਿਆ ਹੈ।
1: ਵਿੱਚ ਚੰਡਾਲਨ ਕੀ ਲਹਿ ਬਾਦਾ,
0: ਚੰਡਾਲਾਂ ਦੇ ਜਿੱਥੇ ਕੂਕਰ ਨੇ ਨਾ, ਉਹਨਾਂ ਕੂਕਰਾਂ ਦੇ ਵਿੱਚ ਇਸਨੂੰ ਬੰਨਿਆ ਹੋਇਆ ਹੈ।
1: ਸਤਿਗੁਰ ਨਿਕਟ ਬ੍ਰਿਧ ਨੇ ਭਾਖਾ,
0: ਉਸ ਸਮੇਂ ਬਾਬਾ ਬੁੱਢਾ ਜੀ ਨੇ ਸਤਿਗੁਰੂ ਜੀ ਦੇ ਪਾਸ ਇਹ ਵਚਨ ਕੀਤਾ ਹੈ।
1: ਮਾਤਾ ਗੰਗ ਕੇ ਔਰ ਅਭਿਲਾਖਾ,
0: ਮਹਾਰਾਜ ਮਾਤਾ ਗੰਗਾ ਜੀ ਦੇ ਮਰਨ ਦੀ ਇਹ ਇੱਛਾ ਹੈ।
1: ਇਤ ਦਿਸ ਤੁਮਰੇ ਮਹਿਮਾਨ ਲਾਗਾ,
0: ਤੇ ਇੱਧਰ ਉਹਨਾਂ ਦਾ ਜਿਹੜਾ ਮਾਨ ਹੈ ਨਾ ਤੁਹਾਡੇ ਵਾਲੇ ਪਾਸੇ ਲੱਗਿਆ ਹੋਇਆ ਹੈ।
1: ਇੱਕ ਪੁੱਤਰਾ ਦੀਰਘ ਅਨੁਰਾਗਾ,
0: ਇਹ ਉਹਨਾਂ ਦੇ ਸ਼ਬਦ ਨੇ ਕਿ ਸਾਨੂੰ ਪਰਮੇਸ਼ਰ ਨੇ ਇੱਕ ਪੁੱਤਰ ਬਖਸ਼ਿਆ ਤੇ ਉਹਦੇ ਨਾਲ ਸਾਡਾ ਬੜਾ ਪਿਆਰ ਹੈ।
1: ਪ੍ਰਥਮ ਵਿਛੜਨੋ ਨੰਦਨ ਪਿਆਰੂ,
0: ਤੇ ਪਹਿਲੇ ਵਾਰ ਜਿਹੜਾ ਹੈ ਨਾ ਉਹ ਪਿਆਰੇ ਪੁੱਤਰ ਦਾ ਵਿਛੋੜਾ ਹੋਇਆ ਹੈ।
1: ਜਨਨੀ ਕੀ ਇਮ ਦਸਾ ਵਿਚਾਰੂ,
0: ਮਹਾਰਾਜ ਆਪਣੀ ਮਾਤਾ ਜੀ ਦੀ ਜਿਹਨਾਂ ਨੇ ਤੁਹਾਨੂੰ ਜਣਿਆ ਹੈ, ਜਨਮ ਦਿੱਤਾ ਹੈ, ਉਹਨਾਂ ਦੀ ਐਸੀ ਦਸ਼ਾ ਤੁਸੀਂ ਸਮਝਣਾ ਕਰੋ। ਇਸ ਵੇਲੇ ਉਹਨਾਂ ਦੀ ਐਸੀ ਹਾਲਤ ਹੈ, ਉਹ ਤੁਹਾਨੂੰ ਹਰ ਵੇਲੇ ਚੇਤੇ ਕਰਦੇ ਹੈ ਕਿਉਂਕਿ ਤੁਸੀਂ ਇਕੱਲੇ ਇਕੱਲੇ ਉਹਨਾਂ ਦੇ ਪੁੱਤਰ ਹੋ। ਹਰ ਵੇਲੇ ਉਹਨਾਂ ਦਾ ਧਿਆਨ ਤੁਹਾਡੇ ਵਾਲੇ ਪਾਸੇ ਲੱਗਿਆ ਰਹਿੰਦਾ ਹੈ।
1: ਸੁਧ ਸਭ ਲਿਖ ਭੇਜੋ ਤਤਕਾਲ,
0: ਮਹਾਰਾਜ ਹੁਣ ਆਪ ਛੇਤੀ ਦੇ ਨਾਲ ਆਪਣੀ ਸਾਰੀ ਜਿਹੜੀ ਖਬਰ ਹੈ ਉਹ ਲਿਖ ਕੇ ਮਾਤਾ ਜੀ ਨੂੰ ਭੇਜਣਾ ਕਰੋ।
1: ਸੁਣ ਉਪਜੈ ਔਰ ਮੋਦ ਵਿਸਾਲ,
0: ਤੁਹਾਡੀ ਬਾਰੇ ਸੁਣ ਕੇ ਤੁਹਾਡੀ ਬਾਰੇ ਜਾਣ ਕਰਕੇ ਉਹਨਾਂ ਦੇ ਮਨ ਵਿੱਚ ਬਹੁਤ ਹੀ ਖੁਸ਼ੀ ਪੈਦਾ ਹੋਵੇ, ਉਹਨਾਂ ਨੂੰ ਆਨੰਦ ਪ੍ਰਾਪਤ ਹੋਵੇ।
1: ਹਰਗੋਬਿੰਦ ਸੁਣ ਕਰ ਬਾਨੀ,
0: ਬਾਬਾ ਬੁੱਢਾ ਜੀ ਦੇ ਵਚਨ ਜਦੋਂ ਗੁਰੂ ਹਰਗੋਬਿੰਦ

0: ਸਾਹਿਬ ਇਹ ਥੀ ਨੀਕ ਬਖਾਨੀ।
1: ਉਸ ਵੇਲੇ ਵਚਨ ਕੀਤਾ ਕਿ ਬਾਬਾ ਬੁੱਢਾ ਜੀ ਤੁਸੀਂ ਇਹ ਬਿਲਕੁਲ ਠੀਕ ਕਿਹਾ ਹੈ,
0: ਲੇਖ ਕਾੜ ਪਰੋ ਤੁਰਤ ਹਲਕਾਰਾ,
1: ਤੇ ਤੁਸੀਂ ਹੁਣ ਤੁਰੰਤ ਸਾਡੀ ਵੱਲੋਂ ਚਿੱਠੀ ਲਿਖ ਕੇ ਹਲਕਾਰੀ ਨੂੰ ਭੇਜਣਾ ਕਰੋ,
0: ਕਰੀ ਕਰਾਹਾ ਜਾਏ ਦਰਬਾਰਾ,
1: ਤੇ ਛੇਤੀ ਦੇ ਨਾਲ ਉੱਥੇ ਪਹੁੰਚ ਕੇ ਸਾਡੀ ਖਬਰ ਮਾਤਾ ਗੰਗਾ ਜੀ ਨੂੰ ਦੇਵੇ, ਅਤੇ ਦਰਬਾਰ ਸਾਹਿਬ ਵਿਖੇ ਜਾ ਕੇ ਸ਼ੁਕਰਾਨੇ ਵਜੋਂ ਕੜਾ ਪ੍ਰਸ਼ਾਦ ਦੀ ਦੇਵ ਕਰਵਾਵੇ।
0: ਪੂਰਨ ਸਰਬ ਕਾਮਨਾ ਹੋਈ,
1: ਸਾਰੀਆਂ ਕਾਮਨਾਵਾਂ ਸਾਡੀਆਂ ਪੂਰਨ ਹੋਈਆਂ ਹਨ।
0: ਗਹਿਓ ਮੰਦ ਮਤ ਸ਼ਤਰੂ ਜੋਈ,
1: ਤੇ ਜਿਹੜਾ ਮੰਦੀ ਮਤ ਵਾਲਾ ਦੁਸ਼ਟ ਵੈਰੀ ਸੀ ਉਸਨੂੰ ਵੀ ਅਸੀਂ ਗ੍ਰਿਫਤਾਰ ਕਰ ਲਿਆ ਹੈ।
0: ਆਇਸ ਪਾਏ ਬ੍ਰਿਧ ਤਤਕਾਲਾ,
1: ਗੁਰੂ ਜੀ ਦੀ ਆਗਿਆ ਪਾ ਕੇ ਬਾਬਾ ਬੁੱਢਾ ਜੀ ਨੇ ਤਤਕਾਲ ਹੀ
0: ਲਿਖ ਪੱਤਰੀ ਪੜਸ਼ੀ ਗਰਬਸ਼ਾਲਾ,
1: ਇੱਕ ਚਿੱਠੀ ਲਿਖੀ ਹੈ ਤੇ ਛੇਤੀ ਦੇ ਨਾਲ ਹਲਕਾਰੀ ਨੂੰ ਦੇ ਕੇ ਭੇਜਿਆ ਹੈ।
0: ਸ੍ਰੀ ਅੰਮ੍ਰਿਤਸਰ ਜਬ ਸੁਧ ਆਈ,
1: ਸਤ ਸੰਗਤ ਜੀ ਜਦੋਂ ਉਹ ਹਲਕਾਰਾ ਜਿਹਨੂੰ ਆਪਾਂ ਡਾਕੀਆ ਕਹਿ ਦਿੰਦੇ ਹਾਂ ਨਾ, ਗੁਰਮਤ ਦੇ ਵਿੱਚ ਉਹਨੂੰ ਹਲਕਾਰਾ ਕਿਹਾ ਜਾਂਦਾ ਹੈ, ਉਹ ਜਦੋਂ ਹਲਕਾਰਾ ਚਿੱਠੀ ਲੈ ਕੇ ਮਾਤਾ ਗੰਗਾ ਜੀ ਦੇ ਕੋਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਇਆ ਹੈ ਨਾ, ਇਹ ਖਬਰ ਜਦੋਂ ਸ੍ਰੀ ਅੰਮ੍ਰਿਤਸਰ ਵਿਖੇ ਪਹੁੰਚੀ ਹੈ,
0: ਸੁਣ ਗੰਗਾ ਨਿਜ ਅੰਗ ਨਮਾਈ,
1: ਮਾਤਾ ਗੰਗਾ ਜੀ ਨੇ ਜਦੋਂ ਸੁਣਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਬਾਬਤ ਕਿ ਉਹ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਸਹੀ ਸਲਾਮਤ ਬਾਹਰ ਆ ਗਏ ਨੇ, ਤੇ ਮਾਤਾ ਜੀ ਬੜੇ ਖੁਸ਼ ਹੋਏ ਨੇ, ਖੁਸ਼ੀ ਮਾਂ ਦੇ ਹਿਰਦੇ ਵਿੱਚ ਸਮਾਉਂਦੀ ਨਹੀਂ ਹੈ।
0: ਵਾਰ ਵਾਰ ਗੁਰੂ ਨਾਨਕ ਧਿਆਨ,
1: ਵਾਰ ਵਾਰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਮਾਤਾ ਜੀ ਧਿਆਨ ਧਾਰਦੇ ਹਨ।
0: ਹਿਰਦੇ ਧਾਰ ਜੋਰਤ ਜੁਗ ਪਾਨ,
1: ਹਿਰਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਧਿਆਨ ਧਾਰਨ ਕਰਕੇ ਨਾ ਉਹਨਾਂ ਦੇ ਸਰੂਪ ਦਾ ਧਿਆਨ ਧਾਰ ਕੇ ਦੋਵੇਂ ਹੱਥ ਜੋੜਦੇ ਆ ਕਿ ਮਹਾਰਾਜ ਸ਼ੁਕਰ ਹੈ ਤੇਰਾ, ਸ਼ੁਕਰਾਨਾ ਹੈ ਮਹਾਰਾਜ ਆਪ ਜੀ ਦਾ।
0: ਸਕਲ ਗੁਰਨ ਕੋ ਬੰਧਨ ਧਾਰੀ,
1: ਸਾਰੇ ਗੁਰੂ ਸਾਹਿਬਾਨਾਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਤੱਕ ਮਾਤਾ ਗੰਗਾ ਜੀ ਨੇ ਉਹਨਾਂ ਨੂੰ ਚੇਤੇ ਕਰਕੇ ਨਮਸਕਾਰ ਕੀਤੀ ਹੈ।
0: ਮਮ ਸੁਤ ਕੇ ਸਦ ਹੀ ਰਖਵਾਰੀ,
1: ਤੇ ਆਪ ਜੀ ਮੇਰੇ ਪੁੱਤਰ ਦੇ ਸਦਾ ਰਖਵਾਲੀ, ਆਪ ਜੀ ਨੇ ਹਮੇਸ਼ਾ ਮੇਰੇ ਪੁੱਤਰ ਦੀ ਰੱਖਿਆ ਕੀਤੀ ਹੈ।
0: ਦੁਰਗ ਕੈਦ ਕੋ ਤਹਿ ਨਿਕਸਾਈ,
1: ਤੇ ਆਪ ਜੀ ਨੇ ਕਿਲੇ ਦੀ ਕੈਦ ਵਿੱਚ ਹੁਣ ਉਹਨਾਂ ਨੂੰ ਕਿਰਪਾ ਰੂਪੀ ਹੱਥ ਦੇ ਕੇ ਬਾਹਰ ਕੱਢਿਆ ਹੈ।
0: ਗੁਰ ਦਰੋਹੀ ਗਹਿ ਜਸ ਕੋ ਪਾਈ,
1: ਤੇ ਗੁਰੂ ਜਿਹੜਾ ਧਰੋਹੀ ਸੀ ਉਸਨੂੰ ਉਹਨਾਂ ਨੇ ਗ੍ਰਿਫਤਾਰ ਕਰਕੇ ਗੁਰੂ ਜਸ ਗੁਰੂ ਵਡਿਆਈ ਪ੍ਰਾਪਤ ਕੀਤੀ ਹੈ।
0: ਸਪਤ ਕਠਨ ਸਭ ਪੂਰਨ ਭਈ,
1: ਜਿਹੜਾ ਉਹਨਾਂ ਨੇ ਪ੍ਰਣ ਕੀਤਾ ਸੀ ਬੜਾ ਕਠਨ ਸੀ, ਉਹ ਵੀ ਉਹਨਾਂ ਦਾ ਪੂਰਾ ਹੋ ਗਿਆ ਹੈ।
0: ਚਿੰਤਾ ਚਿੰਤ ਅੱਥ ਸਗਲੀ ਛਈ,
1: ਜੋ ਮਨ ਵਿੱਚ ਬਹੁਤ ਜ਼ਿਆਦਾ ਚਿੰਤਾ ਸੀ ਉਹ ਸਾਰੀ ਹੁਣ ਸ਼ਈ ਦਾ ਹੁੰਦਾ ਹੈ ਨਾਸ਼ ਹੋ ਗਈ, ਮਨ ਦੇ ਵਿੱਚ ਜਿਹੜੀ ਸਮੂਹ ਚਿੰਤਾ ਸੀ ਉਹ ਹੁਣ ਖਤਮ ਹੋ ਗਈ ਹੈ।
0: ਵੱਡ ਉਤਸ਼ਾਹ ਹੋ ਕੀਨ ਸਭ ਭਾਂਤੀ,
1: ਇਸ ਤਰ੍ਹਾਂ ਸਾਧ ਸੰਗਤ ਜੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਬਾਹਰ ਆਉਣ ਦੀ ਖਬਰ ਇੱਥੇ ਪਹੁੰਚੀ ਹੈ ਨਾ, ਸਾਰਿਆਂ ਦੇ ਮਨ ਵਿੱਚ ਬਹੁਤ ਉਤਸ਼ਾਹ ਹੈ, ਬੜੀ ਖੁਸ਼ੀ ਹੈ।
0: ਸੁੱਤ ਕੀ ਸੁੱਧ ਸੁਣ ਸ਼ੀਤਲ ਛਾਤੀ,
1: ਪੁੱਤਰ ਦੇ ਬਾਬਤ ਸੁਣ ਕੇ ਮਾਂ ਗੰਗਾ ਜੀ ਦੀ ਛਾਤੀ

0: ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਚੜ੍ਹਦੀ ਕਲਾ ਵਾਸਤੇ ਅਤੇ ਗੁਰੂ ਦਾ ਸ਼ੁਕਰਾਨਾ ਕਰਦੇ ਹਾਂ। ਕੜਾ ਪ੍ਰਸ਼ਾਦ ਦੀ ਦੇ ਕਰਵਾਈ ਹੈ।
1: ਸ੍ਰੀ ਹਰਿਮੰਦਰ ਜਾਇ ਵਰਤਾਇਓ
0: ਅਤੇ ਹਰਿਮੰਦਰ ਸਾਹਿਬ ਵਿਖੇ ਜਾ ਕੇ ਅਰਦਾਸ ਕਰਵਾ ਕੇ ਸੰਗਤਾਂ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਵਰਤਵਾਈ ਹੈ।
1: ਵਾਰ ਵਾਰ ਬੰਦਨ ਕੋ ਕਰਤੀ
0: ਮਾਤਾ ਗੰਗਾ ਜੀ ਵਾਰ ਵਾਰ ਸਤਿਗੁਰੂ ਸਾਹਿਬ ਜੀ ਨੂੰ ਵੰਦਨਾ ਕਰਦੇ ਹਨ।
1: ਸ੍ਰੀ ਗਣਿਆਨ ਵਧਾਈ ਰਰਤੀ
0: ਅਤੇ ਅੰਮ੍ਰਿਤਸਰ ਦੇ ਵਿੱਚੋਂ ਬਹੁਤੀਆਂ ਇਸਤਰੀਆਂ ਨੇ ਆਣ ਕੇ ਮਾਤਾ ਗੰਗਾ ਜੀ ਨੂੰ ਵਧਾਈ ਦਿੱਤੀ ਹੈ।
1: ਮੰਗਤ ਜਨ ਸਮੁਦਾਇ ਦੇ ਦੀਨ
0: ਜੋ ਬਹੁਤ ਗਰੀਬ ਨੇ ਨਾ ਸਮੂਹ ਜਿਹੜੇ ਮੰਗਤ ਜਨ ਨੇ ਗਰੀਬ ਲੋੜਵੰਦ ਜਿਹੜੇ ਹਨ ਉਹਨਾਂ ਨੂੰ ਵੀ ਧਨ ਵਸਤਰ ਆਦਿਕ ਜੋ ਵੀ ਲੋੜੀਂਦੀਆਂ ਵਸਤੂਆਂ ਸਨ ਮਾਤਾ

0: ਵਿਖੇ।
1: ਜਦੋਂ ਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗਵਾਲੀਅਰ ਦੇ ਕਿਲੇ ਵਿੱਚ ਪ੍ਰਵੇਸ਼ ਕੀਤਾ ਸੀ,
0: ਤਬ ਤੇ ਸੁਧ ਸੁਣ ਚਿੰਤ ਵਿਸ਼ੇਸੀ,
1: ਉਦੋਂ ਤੋਂ ਸਤਿਗੁਰੂ ਜੀ ਦੇ ਬਾਬਤ ਖਬਰ ਸੁਣ ਕੇ ਨਾ ਮਾਤਾ ਗੰਗਾ ਜੀ ਦੇ ਮਨ ਵਿੱਚ ਬੜੀ ਚਿੰਤਾ ਸੀ।
0: ਸੋ ਬਿਨਸੀ ਅਤ ਵਧਿਓ ਆਨੰਦ,
1: ਸਤ ਸੰਗਤ ਜੀ ਉਹ ਚਿੰਤਾ ਹੁਣ ਨਾਸ਼ ਹੋ ਗਈ ਹੈ ਗੁਰੂ ਜੀ ਦੇ ਬਾਹਰ ਆਉਣ ਦੀ, ਤੇ ਮਨ ਵਿੱਚ ਬੜਾ ਆਨੰਦ ਵਧਿਆ ਹੈ, ਖੁਸ਼ੀ ਵਧੀ ਹੈ।
0: ਕਰੀ ਲਾਇਕੀ ਨੰਦਨ ਚੰਦ,
1: ਤੇ ਮਾਤਾ ਜੀ ਕਹਿੰਦੇ ਕਿ ਮੇਰੇ ਪੁੱਤਰ ਨੇ ਬਹੁਤ ਲਾਇਕੀ ਕੀਤੀ ਹੈ, ਬੜੀ ਲਾਇਕੀ ਦੇ ਨਾਲ ਇਹ ਸਾਰਾ ਜਿਹੜਾ ਕਾਰਜ ਕੀਤਾ ਹੈ।
0: ਪਿਤਾ ਬੈਰੀ ਕੋ ਗਹਿਓ ਬਿਲੰਦ,
1: ਪਿਤਾ ਦੇ ਵੈਰੀ ਨੂੰ ਜੋ ਬਹੁਤ ਵੱਡਾ ਸੀ, ਜਿਸ ਨੂੰ ਪੜ੍ਹਨਾ ਬੜਾ ਔਖਾ ਸੀ, ਇਹ ਬੜਾ ਵੱਡਾ ਕਾਰਜ ਉਹਨਾਂ ਨੇ ਕੀਤਾ ਹੈ।
0: ਜਿਸ ਚਿੱਤ ਚਿਤਵਤ ਜਤਨ ਜੇ ਬ੍ਰਿੰਦ,
1: ਜਿਸ ਨੂੰ ਫੜਨ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਹਮੇਸ਼ਾ ਮਨ ਵਿੱਚ ਬੜੇ ਯਤਨ ਚਿਤਵਦੇ ਸਨ।
0: ਇਮ ਉਤਸ਼ਾਹ ਸੁਦਾਸਰ ਭਈ,
1: ਤੇ ਉਹਨਾਂ ਦਾ ਕੀਤਾ ਹੋਇਆ ਜਿਹੜਾ ਉਤਸ਼ਾਹ ਹੈ ਨਾ, ਉਹਦੇ ਨਾਲ ਇਸ ਕਾਰਜ ਵਿੱਚ ਕਾਮਯਾਬੀ ਪ੍ਰਾਪਤ ਹੋਈ ਹੈ। ਇੱਧਰ ਅੰਮ੍ਰਿਤਸਰ ਦੇ ਵਿੱਚ ਮਾਤਾ ਗੰਗਾ ਜੀ ਅਤੇ ਸਿੱਖ ਸੰਗਤਾਂ ਇਸ ਤਰ੍ਹਾਂ ਬੜੀ ਚਾਹ ਅਤੇ ਉਤਸ਼ਾਹ ਦੇ ਨਾਲ ਗੁਰੂ ਦਾ ਸ਼ੁਕਰਾਨਾ ਕਰ ਰਹੀਆਂ ਹਨ।
0: ਸਿੱਖ ਸੰਗਤ ਸਭ ਹਿੰਨ ਸੁਣ ਲਈ,
1: ਸਾਰੀਆਂ ਸਿੱਖ ਸੰਗਤਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਗਵਾਲੀਅਰ ਦੇ ਕਿਲੇ ਤੋਂ ਬਾਹਰ ਆਉਣ ਦੀ ਖਬਰ ਨੂੰ ਸੁਣਿਆ ਹੈ।
0: ਗੋਇੰਦਵਾਲ ਆਦਿ ਜੇ ਥਾਨ,
1: ਗੋਇੰਦਵਾਲ ਇਤਿਆਦਿ ਹੋਰ ਜਿਹੜੇ ਅਸਥਾਨ ਹਨ,
0: ਜਹਾਂ ਕਹਿ ਬਿਥਰੀ ਕਰਤਬ ਖਾਨ,
1: ਜਿੱਥੇ ਕਿੱਥੇ ਵੀ ਗੁਰੂ ਜੀ ਦੇ ਕਿਲੇ ਤੋਂ ਬਾਹਰ ਆਉਣ ਦੀ ਖਬਰ ਫੈਲ ਗਈ ਹੈ, ਸਾਰੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜਸ ਉਚਾਰਨ ਕਰ ਰਹੇ ਹਨ।
0: ਬੇਦੀ ਤ੍ਰਿਹਣ ਸਕਲ ਹਰ ਖਾਈ,
1: ਬੇਦੀ ਤ੍ਰਿਹਣ ਸਾਰੇ ਇਸ ਖਬਰ ਨੂੰ ਸੁਣ ਕੇ ਬੜੇ ਖੁਸ਼ ਹੋਏ ਹਨ।
0: ਸ਼੍ਰੀ ਹਰਗੋਬਿੰਦ ਕੋ ਜਸ ਗਾਈ,
1: ਸਾਰੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜਸ ਗਾ ਰਹੇ ਹਨ।
0: ਆਪਣੀ ਕਰੀ ਪ੍ਰਤਿਗਿਆ ਪੂਰਨ,
1: ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਜਿਹੜਾ ਪ੍ਰਣ ਸੀ ਪ੍ਰਤਿਗਿਆ ਸੀ ਉਸਨੂੰ ਪੂਰਿਆਂ ਕੀਤਾ ਹੈ।
0: ਬਿਤ ਦਰੋਹੀ ਕੋ ਕੀਨ ਸਚੂਰਨ,
1: ਅਤੇ ਜਿਹੜਾ ਵੱਡਾ ਗੁਰੂ ਧਰੋਹੀ ਸੀ ਉਸਨੂੰ ਚੂਰ ਚੂਰ ਕਰ ਦਿੱਤਾ, ਉਹਦੇ ਮਾਣ ਨੂੰ ਹੰਕਾਰ ਨੂੰ ਗੁਰੂ ਨੇ ਚੂਰ ਚੂਰ ਕਰ ਦਿੱਤਾ। ਸਤ ਸੰਗਤ ਜੀ ਜਿਹਦੇ ਮਨ ਵਿੱਚ ਇਹ ਮਾਣ ਹੋਵੇ ਨਾ ਵੀ ਮੇਰੇ ਕੋਲ ਬੜੀ ਵੱਡੀ ਤਾਕਤ ਹੈ, ਮੈਂ ਬੜਾ ਵੱਡਾ ਹਾਂ, ਅਤੇ ਮੇਰਾ ਕਿਹੜਾ ਕੋਈ ਵਿਗਾੜ ਸਕਦਾ ਹੈ। ਸਮੇਂ ਦੀ ਜਿਹੜੀ ਤਾਕਤ ਹੈ ਨਾ ਮਨੁੱਖ ਨੂੰ ਅੰਨਿਆਂ ਕਰ ਦਿੰਦੀ ਹੈ, ਗੋਲਿਆਂ ਬਣਾ ਦਿੰਦੀ ਹੈ। ਇਹ ਗੁਰੂ ਕੇ ਵਚਨ ਨੇ ਜਦੋਂ ਮਨੁੱਖ ਦੇ ਕੋਲ ਮਾਇਆ ਆਉਂਦੀ ਹੈ ਨਾ ਜਾਂ ਕੋਈ ਤਾਕਤ ਆਉਂਦੀ ਹੈ ਅਤੇ ਮਨੁੱਖ ਉਸ ਤਾਕਤ ਦੇ ਨਸ਼ੇ ਵਿੱਚ ਅੰਨਾ ਵੀ ਅਤੇ ਬੋਲਾ ਵੀ ਹੋ ਜਾਂਦਾ ਹੈ। ਪਰ ਸਤਿਗੁਰੂ ਜੀ ਗੁਰਬਾਣੀ ਵਿੱਚ ਇਹ ਵਚਨ ਕਰਦੀ ਹੈ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਾਈ।

0: ਮਰਨਾ ਚੀਤ ਨਾ ਆਵੇ। ਮਾਇਆ ਦੇ ਨਸ਼ੇ ਵਿੱਚ ਜਿਹੜਾ ਅੰਨਾ ਹੋ ਜਾਂਦਾ ਹੈ ਨਾ, ਬੋਲਾ ਹੋ ਜਾਂਦਾ ਹੈ, ਉਹਨੂੰ ਆਪਣੀ ਮੌਤ ਵੀ ਨਹੀਂ ਚੇਤੇ ਆਉਂਦੀ, ਮੌਤ ਵੀ ਭੁੱਲ ਜਾਂਦੀ, ਉਹ ਦੂਜਿਆਂ ਦੀ ਮੌਤ ਵੱਲ ਹੀ ਵੇਖਦਾ ਵੀ ਮੈਂ ਇਹਨੂੰ ਵੀ ਮਾਰਨਾ ਹੈ, ਇਹਨੂੰ ਵੀ ਮੈਂ ਖਤਮ ਕਰ ਦੇਣਾ ਹੈ। ਪਰ ਸਤਿਗੁਰੂ ਜੀ ਕਹਿੰਦੇ ਜਿਹਦੇ ਸਿਰ 'ਤੇ ਉਸ ਅਕਾਲ ਪੁਰਖ ਜੀ ਦਾ ਹੱਥ ਹੈ, ਗੁਰੂ ਦਾ ਹੱਥ ਹੈ ਨਾ, ਉਹਨੂੰ ਕੋਈ ਮਾਰ ਨਹੀਂ ਸਕਦਾ, ਉਹਨੂੰ ਕੋਈ ਦੁੱਖ ਨਹੀਂ ਦੇ ਸਕਦਾ। ਜਿਹੜਾ ਦੁੱਖ ਦੇਣ ਵਾਲਾ ਹੈ ਉਹ ਆਪ ਹੀ ਮਰ ਜਾਂਦਾ ਹੈ। ਇਹਦੇ ਮਨ ਵਿੱਚ ਵੀ ਬੜਾ ਹੰਕਾਰ ਸੀ ਕਿ ਮੈਨੂੰ ਕੌਣ ਕੋਈ ਕੁਝ ਕਰ ਸਕਦਾ ਹੈ, ਮੇਰਾ ਕੋਈ ਕੀ ਵਿਗਾੜ ਸਕਦਾ ਹੈ। ਪਰ ਗੁਰੂ ਨੇ ਇਹਦੇ ਮਨ ਦਾ ਹੰਕਾਰ ਚੂਰ ਚੂਰ ਕਰ ਦਿੱਤਾ ਹੈ। ਇਹਨੂੰ ਹੁਣ ਸਤਿਸੰਗਤ ਜੀ ਕੁੱਤਿਆਂ ਦੇ ਨਾਲ ਬੰਨਿਆ ਹੋਇਆ ਹੈ, ਜਿੱਥੇ ਕੂਕਰ ਬੰਨੀ ਦੇ ਹੈ ਨਾ, ਉੱਥੇ ਇਹਦੀਆਂ ਮੁਸ਼ਕਾਂ ਬੰਨ ਕੇ ਇਸ ਨੂੰ ਬੰਨਿਆ ਹੈ।
1: ਸ੍ਰੀ ਹਰਗੋਬਿੰਦ ਕੀ ਕਥਾ ਸੁਣੋ ਮਨ ਲਾਏ।
0: ਕਵੀ ਰਾਜ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਗੁਰੂ ਕੇ ਸਿੱਖੋ ਗੁਰੂ ਕੀ ਸੰਗਤੋ, ਹੁਣ ਮਨ ਲਾ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਜਿਹੜੀ ਕਥਾ ਹੈ ਉਹ ਆਪ ਜੀ ਸਰਵਣ ਕਰੋ।
1: ਦਿੱਲੀ ਕੀ ਸੰਗਤ ਸਕਲ ਭਈ ਪ੍ਰਾਤ ਇੱਕ ਥਾਈ।
0: ਦਿੱਲੀ ਦੀ ਸਮੂਹ ਜਿਹੜੀ ਸੰਗਤ ਹੈ ਸਵੇਰ ਦੇ ਸਮੇਂ ਇੱਕ ਅਸਥਾਨ

0: ਕੇ ਸਿੱਖ ਦਰਸ਼ਨ ਕੋ ਆਈ।
1: ਸਾਰੇ ਸਿੱਖ ਇਕੱਠੇ ਹੋ ਕੇ, ਦਿੱਲੀ ਦੇ ਜਿਹੜੇ ਸਮੂਹ ਸਿੱਖ ਨੇ, ਸਿੱਖ ਸੰਗਤਾਂ ਇਕੱਠੀਆਂ ਹੋ ਕੇ ਕੜਾ ਪ੍ਰਸ਼ਾਦੀ ਦੀਗ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਮਜਨੂੰ

0: ਮਨੁੱਖ ਜਿਹੜੇ ਨੇ ਉਹ ਆਪਣਾ ਘਰ ਛੱਡ ਕੇ ਆਏ ਹੈ ਕਿ ਜਿਹੜਾ ਚੰਦੂ ਸੀ ਇਹਦੇ ਕੋਲ ਤਾਂ ਬੜੀ ਵੱਡੀ ਤਾਕਤ ਸੀ, ਬੜੀ ਵੱਡੀ ਪਾਵਰ ਦਾ ਮਾਲਕ ਸੀ। ਵੇਖੀਏ ਜਾ ਕੇ ਕਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹਨੂੰ ਕੁੱਤਿਆਂ ਦੇ ਵਿੱਚ ਬੰਨ੍ਹ ਕੇ ਰੱਖਿਆ ਹੋਇਆ ਹੈ, ਬਿਠਾਇਆ ਹੈ। ਇਹ ਸੋਚ ਲੈ ਕੇ ਚੰਦੂ ਨੂੰ ਵੇਖਣ ਵਾਸਤੇ ਵੀ ਆਏ ਹਨ।
1: ਸਤਿਗੁਰ ਭੇਟੇ ਸਭਾ ਮਝਾਰੋ,
0: ਸਤਿਗੁਰੂ ਜੀ ਸਭਾ ਵਿੱਚ ਬੈਠੇ ਹਨ।
1: ਮਾਨੁਖ ਦਰਸ਼ਨ ਕਰਤ ਹਜ਼ਾਰੋ,
0: ਹਜ਼ਾਰਾਂ ਦੀ ਗਿਣਤੀ ਵਿੱਚ ਮਨੁੱਖ ਆਣ ਕੇ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੇ ਹਨ।
1: ਆਏ ਤੇ ਹਾਵਲ ਹੋਈ ਅਰਦਾਸ,
0: ਕੜਾ ਪ੍ਰਸ਼ਾਦ ਜੀ ਦੇਗ ਆਈ ਹੈ, ਦਿੱਲੀ ਦੀ ਸੰਗਤ ਜੋ ਲੈ ਕੇ ਆਈ।

0: ਮੁਖੀ ਸਿੱਖ ਗੁਰ ਕੀ ਸੰਗ ਭਾਖੈ।
1: ਮੁਖੀ ਸਿੱਖ ਜਿਹੜੇ ਦਿੱਲੀ ਦੇ ਸਨ, ਉਹਨਾਂ ਨੇ ਸਤਿਗੁਰੂ ਜੀ ਦੇ ਨਾਲ ਵਚਨ ਕੀਤਾ, ਬੇਨਤੀ ਕੀਤੀ ਹੈ।
0: ਅੱਜ ਭਾਈ ਪੂਰਨ ਅਭਲਾਖੈ,
1: ਮਹਾਰਾਜ ਅੱਜ ਜਿਹੜੀ ਸਾਡੀ ਇੱਛਾ ਹੈ ਨਾ ਮਨ ਦੀ, ਉਹ ਪੂਰੀ ਹੋਈ ਹੈ।
0: ਨਾਹੇ ਤਾਂ ਜਪ ਕੀ ਤਜੀ ਸਗਾਈ,
1: ਨਹੀਂ ਤਾਂ ਮਹਾਰਾਜ ਜਦੋਂ ਦੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਦੁਸ਼ਟ ਦੀ ਬੱਚੀ ਦੀ ਸਗਾਈ ਛੱਡੀ ਹੈ, ਜਦੋਂ ਦੀ ਇਸ ਦੀ ਧੀ ਦਾ ਰਿਸ਼ਤਾ ਮੋੜਿਆ ਹੈ, ਸਗਾਈ ਨੂੰ ਮੋੜਿਆ ਹੈ,
0: ਕਰਤ ਰਹਿਓ ਬਾਡ ਦੁਸ਼ਟ ਖਟਾਈ,
1: ਉਦੋਂ ਤੋਂ ਕਹਿੰਦੇ ਜਿਹੜਾ ਦੁਸ਼ਟ ਹੈ ਨਾ, ਗੁਰੂ ਘਰ ਦੇ ਨਾਲ ਬੜੀ ਖੁਟਿਆਈ ਕਰਦਾ ਰਿਹਾ ਹੈ।
0: ਹੇਰ ਹੇਰ ਹਿਰਦੇ ਪਛਤਾਵੈ,
1: ਸਾਨੂੰ ਇਹਦੇ ਵੱਲ ਵੇਖ ਕੇ ਜਦੋਂ ਇਹ ਗੁਰੂ ਘਰ ਦੀ ਗੁਰੂ ਦੀ ਨਰਾਦਰੀ ਦੀ ਗੱਲ ਕਰਦਾ ਸੀ ਨਾ, ਤੇ ਬੜਾ ਦੁੱਖ ਹੁੰਦਾ ਸੀ। ਹਮ ਤੇ ਭਈ ਉਪਾਦ ਲਿਖਾਵੈ, ਤੇ ਅਸੀਂ ਸਮਝਦੇ ਸੀ ਕਿ ਸਾਡੇ ਕੋਲ ਇਹ ਬਹੁਤ ਵੱਡੀ ਭੁੱਲ ਹੋਈ ਹੈ, ਗਲਤੀ ਹੋਈ ਹੈ, ਅਸੀਂ ਸਮਝਦੇ ਸੀ।
0: ਇਸਨੇ ਕਹੇ ਕੁਵਾਕ ਪ੍ਰਕਾਸ਼,
1: ਇਸਨੇ ਜਿਹੜੇ ਖੋਟੇ ਵਚਨ ਪ੍ਰਤੱਖ ਕਹੇ ਸਨ, ਪ੍ਰਗਟ ਕਹੇ ਸਨ।
0: ਸੁਧ ਪਠੀ ਸਕਲ ਗੁਰਪਾਸ,
1: ਮਹਾਰਾਜ ਉਹ ਜਿਹੜੀ ਖਬਰ ਸੀ ਨਾ, ਅਸੀਂ ਸਾਰੀ ਲਿਖ ਕੇ ਭੇਜੀ ਸੀ ਸਤਿਗੁਰੂ ਜੀ ਦੇ ਕੋਲ,
0: ਹਮਾਰੋ ਗੁਰ ਨੇ ਮਾਨਾ,
1: ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਡਾ ਲਿਖਿਆ ਹੋਇਆ ਮੰਨਿਆ ਹੈ।

0: ਲਾਭਤੇ ਕੁਟਲ ਦੁਸ਼ਟ ਨਿਜ ਬਲਤੇ।
1: ਉਦੋਂ ਤੋਂ ਹੀ ਇਹ ਜਿਹੜਾ ਕੁਟਲ ਹੈ ਨਾ ਆਪਣੇ ਬਲ ਦੇ ਨਾਲ
0: ਕਰਤੋ ਰਹਿਓ ਅਵਗਿਆ ਛਲ ਤੇ,
1: ਛਲ ਦੇ ਨਾਲ ਗੁਰੂ ਦੀ ਗੁਰੂ ਘਰ ਦੀ ਅਵਗਿਆ ਨਰਾਦਰੀ ਕਰਦਾ ਰਿਹਾ ਹੈ।
0: ਕਰੇ ਕੁਕਰਮ ਮਹਾ ਅਪਰਾਧਾ,
1: ਇਸ ਨੇ ਬੜੇ ਖੋਟੇ ਕਰਮ ਕੀਤੇ, ਬੜੇ ਵੱਡੇ ਅਪਰਾਧ ਕੀਤੇ ਹਨ।
0: ਦਿਲ ਕੋ ਫਲ ਸੰਕਟ ਅਬ ਲਾਦਾ,
1: ਉਹਨਾਂ ਕੀਤੇ ਹੋਏ ਅਪਰਾਧਾਂ ਕੁਕਰਮਾਂ ਦਾ ਇਹ ਫਲ ਸਰੂਪ ਜਿਹੜਾ ਸੰਕਟ ਇਸ ਨੂੰ ਮਿਲਿਆ ਹੈ।
0: ਆਜ ਨਿਚਿੰਤ ਭਏ ਹਮ ਸਾਰੇ,
1: ਮਹਾਰਾਜ ਅੱਜ ਅਸੀਂ ਇਹਨੂੰ ਵੇਖ ਕੇ ਜਦੋਂ ਹੁਣ ਤੁਸੀਂ ਬੰਨਿਆ ਨਾ, ਇਹਦੀਆਂ ਮੁਸ਼ਕਾਂ ਬੰਨੀਆਂ ਹੋਈਆਂ ਹੈ, ਇਹਦਾ ਛਿੱਤਰਾਂ ਦੇ ਨਾਲ ਸਿਰ ਮੂੰਹ ਸਜਾਇਆ ਹੋਇਆ, ਇਹਦੇ ਵੱਲ ਵੇਖ ਕੇ ਹੁਣ ਸਾਡੀ ਜਿਹੜੀ ਚਿੰਤਾ ਹੈ ਨਾ ਉਹ ਖਤਮ ਹੋਈ ਹੈ। ਨਹੀਂ ਤਾਂ ਸਾਡੇ ਮਨ ਵਿੱਚ ਬੜਾ ਦੁੱਖ ਸੀ, ਪਛਤਾਵਾ ਸੀ ਕਿ ਅਸੀਂ ਕਾਹਦੇ ਵਾਸਤੇ ਗੁਰੂ ਮਹਾਰਾਜ ਜੀ ਨੂੰ ਇਹਦੇ ਖੋਟੇ ਵਚਨ ਲਿਖ ਕੇ ਭੇਜੇ, ਅਸੀਂ ਆਪਣੇ ਆਪ 'ਤੇ ਪਛਤਾਉਂਦੇ ਸੀ, ਝੂਰਦੇ ਸੀ, ਪਰ ਅੱਜ ਜਿਹੜੀ ਇਹਨੂੰ ਕੀਤੇ ਦੀ ਸਜ਼ਾ ਦਿੱਤੀ ਹੈ ਨਾ ਮਹਾਰਾਜ, ਇਹਨੂੰ ਬੰਨਿਆ ਕੂਕਰਾਂ ਦੇ ਵਿੱਚ, ਦੇਖ ਕੇ ਸਾਡੇ ਮਨ ਨੂੰ ਹੌਸਲਾ ਮਿਲਿਆ ਹੈ ਅਤੇ ਸਾਡੇ ਮਨ ਦੀ ਚਿੰਤਾ ਦੂਰ ਹੋਈ ਹੈ।
0: ਗਹੇ ਗੁਰੂ ਦਰੋਹੀ ਹਥਿਆਰੀ,
1: ਗਹੇ ਗੁਰੂ ਦਰੋਹੀ ਹਥਿਆਰੀ, ਮਹਾਰਾਜ ਆਪ ਜੀ ਨੇ ਗੁਰੂ ਦਰੋਹੀ ਹਥਿਆਰੀ ਨੂੰ ਫੜਿਆ ਹੈ, ਇਹਨੂੰ ਗ੍ਰਿਫਤਾਰ ਕੀਤਾ ਹੈ।
0: ਸ੍ਰੀ ਹਰਗੋਬਿੰਦ ਜੀ ਤਾਜ ਕਹੇ ਤਬ ਕਹਿਓ,
1: ਉਸ ਵੇਲੇ ਫਿਰ ਇਹਨਾਂ ਸੰਗਤਾਂ ਦੀ ਇਹ ਬੇਨਤੀ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਵਚਨ ਕਹੇ ਹਨ।
0: ਗੁਰ ਕਰਿਓ ਜਥਾ ਚਿਤ ਕਹਿਓ,
1: ਇਹ ਸਾਰਾ ਜਿਹੜਾ ਕਾਰਜ ਹੈ ਨਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੀਤਾ, ਜਿਵੇਂ ਉਹਨਾਂ ਨੇ ਮਨ ਵਿੱਚ ਚਾਹਿਆ ਹੈ ਉਹਨਾਂ ਦੀ ਇੱਛਾ ਅਨੁਸਾਰ ਹੀ ਸਾਰੇ ਕਾਰਜ ਹੋਏ ਹਨ।
0: ਇਸ ਪਾਪੀ ਕੇ ਸੀਸ ਕਲੰਕ,
1: ਇਸ ਪਾਪੀ ਦੇ ਸਿਰ ਤੇ ਇਹ ਜਿਹੜਾ ਕਲੰਕ ਸੀ ਨਾ ਇਸੇ ਤਰ੍ਹਾਂ ਲੱਗਣਾ ਸੀ।
0: ਦੀਨਸ ਸੋ ਫਲ ਕਸ਼ਟ ਅਤੰਕ,
1: ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਹੜਾ ਇਸ ਪਾਪੀ ਦੇ ਸਿਰ ਤੇ ਕਲੰਕ ਲਾਇਆ ਹੈ ਨਾ, ਉਸ ਕਲੰਕ ਦਾ ਹੀ ਇਸ ਨੂੰ ਇਹ ਜਿਹੜਾ ਸੀ ਬਹੁਤ ਵੱਡਾ ਦੁੱਖ ਰੂਪੀ ਜਿਹੜਾ ਹੜ ਹੈ ਉਹ ਦਿੱਤਾ ਹੈ।
0: ਪਾਂਚ ਪਾਂਚ ਪਨਹੀ ਗਿਨ ਮਾਰੋ,
1: ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹੁਣ ਤੁਸੀਂ ਸਾਰੇ ਸਿੱਖ ਪੰਜ ਪੰਜ ਜਿਹੜਾ ਗਿਣ ਗਿਣ ਕੇ ਇਹਦੇ ਸਿਰ ਵਿੱਚ ਜੁੱਤੀਆਂ ਮਾਰਨ ਕਰੋ।
0: ਦੇਖ ਦੁਸ਼ਟ ਪੁੰਨ ਸਦਨ ਸੁਧਾਰੋ,
1: ਇਹ ਦੁਸ਼ਟ ਨੂੰ ਦੇਖ ਕੇ ਇਹ ਜਿਹੜਾ ਕਾਰਜ ਹੈ ਨਾ ਛਿੱਤਰ ਮਾਰਨ ਵਾਲਾ ਕਰਕੇ ਫਿਰ ਤੁਸੀਂ ਘਰ ਨੂੰ ਜਾਣਾ ਹੈ।
0: ਸੁਣ ਗੁਰ ਹੁਕਮ ਗਏ ਸਿੱਖ ਸਾਰੇ,
1: ਗੁਰੂ ਕਾ ਹੁਕਮ ਸੁਣ ਕੇ ਸਾਰੇ ਸਿੱਖ ਉੱਥੇ ਗਏ ਹਨ।
0: ਚੰਦੂ ਬੰਧਨ ਸਹਿਤ ਨਿਹਾਰੀ,
1: ਜਿੱਥੇ ਚੰਦੂ ਨੂੰ ਜੋ ਬੰਨਿਆ ਹੋਇਆ ਬੰਧਨਾਂ ਦੀ ਸਹਿਤ ਇਸ ਨੂੰ ਵੱਜਾ ਦੇਖਿਆ ਹੈ।
0: ਪਨਹੀ ਹਣੇ ਸੋ ਬਾਰੋ ਬਾਰੀ,
1: ਵਾਰੀ ਵਾਰੀ ਜਿਹੜੇ ਗੁਰੂ ਕੇ ਸਿੱਖ ਹਨ ਇਹਦੇ ਸਿਰ 'ਚ

0: ਸਾਰੇ ਦਿੱਲੀ ਦੇ ਗੁਰਸਿੱਖਾਂ ਨੇ ਮਿਲ ਕੇ ਬਹੁ ਗਿਣਤੀ ਵਿੱਚ ਆਏ ਸਨ ਨਾ, ਜਦੋਂ ਇਹਨਾਂ ਨੇ ਇਹਦੇ ਫਿਰ ਪੰਜ ਪੰਜ ਗਿਣਕੀ ਛਿੱਤਰ ਮਾਰੀ ਤੇ ਫਿਰ ਧਰਤੀ ਤੇ ਵੀ ਹੋਸ਼ ਹੋ ਕੇ ਡਿੱਗ ਪਿਆ ਹੈ।
1: ਲਾਤ ਪਰਹਾਰੇ ਤਨ ਸੁਧ ਨਾਹੀ,
0: ਹੁਣ ਇਹਨੂੰ ਆਪਣੇ ਸਰੀਰ ਦੀ ਕੋਈ ਸੋਝੀ ਨਹੀਂ, ਪਰ ਫਿਰ ਵੀ ਇਹਨਾਂ ਸੰਗਤ ਦੇ ਮਨ ਵਿੱਚ ਰੂਹ ਹੈ, ਇਹਦੇ ਡਿੱਗੇ ਦੇ ਹੀ ਲੱਤਾਂ ਮਾਰੀ ਜਾ ਰਹੇ ਹਨ।
1: ਸੁਣ ਸਤਿਗੁਰ ਨੇ ਸਿੱਖ ਹਟਾਈ,
0: ਜਦੋਂ ਸਤਿਗੁਰੂ ਜੀ ਨੇ ਸੁਣਿਆ ਕਿ ਮਹਾਰਾਜ ਉਹ ਤੇ ਵੀ ਹੋਸ਼ ਹੋ ਕੇ ਡਿੱਗ ਪਿਆ ਹੈ, ਤੇ ਆਪ ਜੀ ਦਾ ਹੁਕਮ ਮੰਨਣ ਵਾਲੇ ਜਿਹੜੇ ਗੁਰਸਿੱਖ ਨੇ ਉਹਨੂੰ ਡਿੱਗੇ ਨੂੰ ਲੱਤਾਂ ਹੀ ਮਾਰੇ ਜਾ ਰਹੇ ਹੈ, ਇਸ ਕਰਕੇ ਸਤਿਗੁਰੂ ਜੀ ਨੇ ਹੁਕਮ ਕੀਤਾ ਹੈ, ਸਿੱਖਾਂ ਨੂੰ ਹਟਾਇਆ ਹੈ।
1: ਅਤੋ ਨਾ ਅਬ ਇਹ ਨਹਿ ਮਰ ਜਾਏ,
0: ਸਤਿਗੁਰੂ ਜੀ ਕਹਿੰਦੇ ਭਾਈ ਗੁਰਸਿੱਖੋ ਹੁਣ ਨਾ ਮਾਰੋ, ਹੁਣ ਤੇ ਮਰ ਗਿਆ, ਬਸ ਹੁਣ ਤੇ ਬੇਹੋਸ਼ ਹੋ ਗਿਆ, ਹੁਣ ਨਾ ਇਹਨੂੰ ਮਾਰੋ, ਕਿਤੇ ਇਹ ਮਰ ਨਾ ਜਾਵੇ।
1: ਜਾਮ ਦਿਵਸ ਲੋ ਸੰਗਤ ਆਈ,
0: ਇੱਕ ਪਹਿਰ ਤੱਕ 3 ਘੰਟੇ ਲਗਾਤਾਰ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਸਿੱਖ ਸੰਗਤਾਂ ਆਉਂਦੀਆਂ ਰਹੀਆਂ ਹਨ।
1: ਕਰ ਕਰ ਦਰਸ਼ਨ ਸਦਨ ਸਦਾਈ,
0: ਗੁਰੂ ਕੇ ਦਰਸ਼ਨ ਕਰਕੇ ਸੰਗਤਾਂ ਆਪਣੇ ਆਪਣੇ ਘਰ ਨੂੰ ਗਈਆਂ ਹਨ।
1: ਖਾਣ ਪਾਨ ਕਰ ਕੇ ਗੁਰ ਪਾਛੀ,
0: ਸਤਿਗੁਰੂ ਜੀ ਨੇ ਫਿਰ ਸੰਗਤ ਜਦੋਂ ਦਰਸ਼ਨ ਕਰਕੇ ਗਈ ਹੈ ਨਾ, ਆਪ ਵੀ ਭੋਜਨ ਛਕੇ ਹੈ, ਹੋਰਨਾਂ ਸੰਗਤਾਂ ਨੂੰ ਵੀ ਭੋਜਨ ਛਕਾਇਆ ਹੈ।
1: ਬੈਠੇ ਬਹੁਤ ਸੁਹਾਵਤ ਆਛੀ,
0: ਫਿਰ ਸਤਿਗੁਰੂ ਜੀ ਤਖ਼ਤ ਦੇ ਉੱਪਰ ਬੈਠ ਗਏ ਅਤੇ ਬਹੁਤ ਸੁੰਦਰ ਲੱਗ ਰਹੇ ਹਨ, ਬੜੀ ਸੁਭਾ

0: ਇਹਨਾਂ ਨੂੰ ਵੀ ਬਾਦਸ਼ਾਹ ਜਹਾਂਗੀਰ ਫੜ ਕੇ ਆਪਣੇ ਨਾਲ ਲੈ ਕੇ ਸਤਿਗੁਰੂ ਜੀ ਦੇ ਕੋਲ ਆਇਆ ਹੈ।
1: ਬੈਠਿਓ ਸ਼ਾਹ ਬੰਦਨਾ ਕਰਕੇ
0: ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਤੇ ਬਾਦਸ਼ਾਹ ਜਿੱਥੇ ਸੰਗਤ ਬੈਠੀ ਹੈ ਉੱਥੇ ਬੈਠ ਗਿਆ ਹੈ।
1: ਬੋਲਿਓ ਮੁਖ ਤੇ ਸ਼ਰਧਾ ਧਰਕੇ
0: ਬੜੀ ਸ਼ਰਧਾ ਦੇ ਨਾਲ ਫਿਰ ਇਸਨੇ

0: ਕਹਿਣ ਲੱਗਾ, ਮਹਾਰਾਜ ਇਸ ਦੀ ਆ ਘਰ ਵਾਲੀ ਅਤੇ ਇਸ ਦੇ ਪੁੱਤਰ ਨੂੰ ਵੀ ਅਸੀਂ ਫੜ ਕੇ ਲੈ ਕੇ ਆਏ ਹਾਂ।
1: ਪੁੱਤਰ ਹੁਤੋ ਇੱਕ ਸੋ ਇਹ ਆਵਾ,
0: ਇਹਦਾ ਇੱਕ ਪੁੱਤਰ ਸੀ, ਆ ਵੇਖੋ ਉਸ ਨੂੰ ਵੀ ਅਸੀਂ ਫੜ ਕੇ ਲਿਆਏ ਹਾਂ।
1: ਦਿਓ ਸਜਾਏ ਜੈਸੀ ਮਨ ਭਾਵਾ,
0: ਜਿਵੇਂ ਤੁਹਾਡੇ ਮਨ ਨੂੰ ਠੀਕ ਲੱਗਦਾ ਹੈ ਨਾ ਉਸ ਤਰ੍ਹਾਂ ਇਹਨਾਂ ਨੂੰ ਵੀ ਬਣ ਦੀ ਸਜ਼ਾ ਦੇਣਾ ਕਰੋ।
1: ਮਨ ਸਿਰ ਦੋਸ਼ ਰਹੇ ਨਾ ਕੋਈ,
0: ਮਹਾਰਾਜ ਮੈਂ ਚਾਹੁੰਦਾ ਕਿ ਮੇਰੇ ਸਿਰ ਤੇ ਕੋਈ ਦੋਸ਼ ਨਾ ਰਹਿ ਜਾਵੇ, ਮੇਰੇ ਸਿਰ ਤੇ ਕੋਈ ਪਾਪ ਨਾ ਰਹਿ ਜਾਵੇ।
1: ਕਸ਼ਟ ਸਹਿ ਅਪਰਾਧੀ ਜੋਈ,
0: ਜਿਹੜੇ ਅਪਰਾਧੀ ਨੇ ਉਹ ਆਪਣੇ ਕੀਤੇ ਹੋਏ ਅਪਰਾਧਾਂ ਦਾ ਕਸ਼ਟ ਦੁੱਖ ਸਹਾਰਨਾ ਕਰਨ।
1: ਸ਼੍ਰੀ ਹਰਗੋਬਿੰਦ ਕਰਨਾ ਠਾਨੀ,
0: ਗੁਰੂ ਹਰਗੋਬਿੰਦ ਸਾਹਿਬ ਜੀ ਕਿਰਪਾ ਦੇ ਘਰ ਵਿੱਚ ਆਏ ਨੇ, ਕਿਰਪਾ ਧਾਰਨ ਕੀਤੀ ਹੈ।
1: ਇਸ ਬਦਨ ਤੇ ਗਿਰਾ ਬਖਾਨੀ,
0: ਸਤਿਗੁਰੂ ਜੀ ਮੁਸਕਰਾਏ ਦੀ ਗੱਲ ਸੁਣ ਕੇ ਅਤੇ ਮੁਸਕਰਾ ਕੇ ਬਚਨ ਕਹੇ ਹਨ।
1: ਦਸਾ ਚੰਦ ਕੀ ਇਹਨੇ ਦਿਖਾਵੋ,
0: ਸਤਿਗੁਰੂ ਜੀ ਕਹਿੰਦੇ ਇਹਨਾਂ ਨੂੰ ਲੈ ਜਾਓ ਤੇ ਚੰਦੂ ਦੀ ਜਿਹੜੀ ਹਾਲਤ ਹੈ ਉਹ ਦਿਖਾਉਣਾ ਕਰੋ।
1: ਬਿਨ ਦੋਛੇ ਲੱਖ ਬਹੁਰ ਉਠਾਵੋ,
0: ਤੇ ਬਿਨ ਦੋਛੇ ਲੱਖ ਬਹੁਰ ਛੁਟਾਵੋ, ਤੇ ਇਹ ਜਿਹੜੇ ਬੇਦੋਸ਼ੇ ਨੇ ਇਹ ਇਹਨਾਂ ਦਾ ਕੋਈ ਕਸੂਰ ਨਹੀਂ ਹੈ, ਜਿੰਨਾ ਵੀ ਕਸੂਰ ਹੈ ਨਾ ਉਹ ਚੰਦੂ ਦਾ ਹੈ। ਇਹਨਾਂ ਨੂੰ ਬੇਦੋਸ਼ੇ ਜਾਣ ਕੇ ਫਿਰ ਇਹਨਾਂ ਨੂੰ ਛੱਡ ਦਿਓ। ਸਤਿਗੁਰੂ ਜੀ ਕਹਿੰਦੇ ਬਸ ਇੱਕ ਵਾਰ ਚੰਦੂ ਇਹਨਾਂ ਨੂੰ ਦਿਖਾ ਦਿਓ, ਉਸ ਤੋਂ ਬਾਅਦ ਇਹ ਬੇਦੋਸ਼ੇ ਨੇ, ਇਹਨਾਂ ਨੂੰ ਛੱਡ ਦੇਵੋ।
1: ਕਰੇ ਕੁਕਰਮ ਭਰੇ ਦੁੱਖ ਸੋਈ,
0: ਜਿਹਨੇ ਕੁਕਰਮ ਕੀਤਾ ਹੈ ਨਾ ਉਹੀ ਦੁੱਖ ਭਰੇਗਾ, ਉਹਨੂੰ ਹੀ ਦੁੱਖ ਸਹਾਰਨਾ ਪਵੇਗਾ।
1: ਤਿਆਗ ਦੀਜੀਏ ਤੇ ਸੁੱਤ ਸੁਦੋਏ,
0: ਤਿਆਗ ਦੀਜੀਏ ਤੀ ਸੁੱਤ ਦੋਏ, ਇਹ ਚੰਦੂ ਦੀ ਘਰਵਾਲੀ ਤੇ ਪੁੱਤਰ ਦੋਨਾਂ ਨੂੰ ਤੁਸੀਂ ਛੱਡ ਦਿਓ, ਇਹਨਾਂ ਨੂੰ ਕੁਝ ਨਹੀਂ ਕਹਿਣਾ, ਇਹਨਾਂ ਨੂੰ ਕੋਈ ਸਜ਼ਾ ਨਹੀਂ ਦੇਣੀ।
1: ਸੁਣ ਗੁਰ ਨੇ ਤਿੰਨ ਚੰਦੂ ਦਿਖਾਇਓ,
0: ਸੁਣ ਗੁਰ ਤੇ ਤਿੰਨ ਚੰਦੂ ਦਿਖਾਇਓ, ਗੁਰੂ ਜੀ ਦੇ ਵਚਨ ਸੁਣ ਕੇ ਸਤਸੰਗ ਜੀ ਮਾਂ ਪੁੱਤ ਨੂੰ ਚੰਦੂ ਦੇ ਕੋਲ ਲੈ ਗਏ ਨੇ ਤੇ ਜੋ ਚੰਦੂ ਦੀ ਹਾਲਤ ਹੈ ਉਹ ਇਹਨਾਂ ਨੂੰ ਦਿਖਾਈ ਹੈ।
1: ਕਰਿਓ ਬਹਾਲ ਨਹੀਂ ਉਕਸਾਇਓ,
0: ਕਰਿਓ
1: ਬਹਾਲ ਨਹੀਂ ਉਕਸਾਇਓ,
0: ਨਹੀਂ ਉਕਸਾਇਓ। ਤੇ ਉਸ ਵੇਲੇ ਫਿਰ ਸਤਸੰਗ ਜੀ ਇਹ ਬੈਠ ਗਏ ਨੇ, ਇਹਨਾਂ ਨੂੰ ਬਹਾਲ ਕਰ ਦਿੱਤਾ, ਭਾਵ ਕਿ ਬਹਾਲ ਕਰਨਾ ਹੁੰਦਾ ਛੱਡਣਾ, ਇਹਨਾਂ ਨੂੰ ਛੱਡਾ ਦਿੱਤਾ ਹੈ ਮਹਾਰਾਜ ਜੀ ਨੇ। ਫਿਰ ਇਹਨਾਂ ਦੇ ਬਾਬਤ ਕੋਈ ਉਕਸਾ ਨਹੀਂ ਕੀਤਾ, ਕੋਈ ਵੀ ਇਹਨਾਂ ਨੂੰ ਦੁੱਖ ਦੇਣ ਵਾਸਤੇ ਅੱਗੇ ਨਹੀਂ ਆਇਆ।
1: ਕੁਕਰ ਅਰ ਚੰਡਾਲਨ ਮਾਹੀ,
0: ਕੁਕਰ ਅਰ ਚੰਡਾਲਨ ਵਾਹੇ, ਜਿਹੜੇ ਚੰਡਾਲਾਂ ਦੇ ਕੂਕਰ ਹਨ ਉਹਨਾਂ ਦੇ ਵਿੱਚ ਜੋ ਚੰਦੂ ਨੂੰ ਬੰਨਿਆ ਹੋਇਆ ਹੈ।
1: ਧੋਤੀ ਬਿਨਾਂ ਅਪਰ ਪਟ ਨਾਹੀਂ,
0: ਧੋਤੀ ਤੋਂ ਬਗੈਰ ਕੇਵਲ ਇਹਦੇ ਤੇੜ ਜਿਹੜੀ ਧੋਤੀ ਹੈ ਸਰੀਰ ਦੀ

0: ਚਾਰੋ।
1: ਜਦੋਂ ਇਹਦੇ ਪੁੱਤਰ ਨੇ ਵੇਖਿਆ ਨਾ ਸਤਸੰਗ ਜੀ ਤਾਂ ਹਾਂ ਨਿਕਲ ਗਈਆਂ, ਰੋਣ ਲੱਗ ਪਿਆ, ਉੱਚੀ ਉੱਚੀ ਅੱਖਾਂ ਵਿੱਚੋਂ ਹੰਝੂ ਡਿੱਗਣ ਲੱਗ ਪਏ ਹਨ।
0: ਮਨ ਦੇ ਤਰਾਸ ਨਿਕਾਸਨ ਕਰੀ,
1: ਫਿਰ ਇਹਨੂੰ ਡਰ ਦੇ ਕੇ ਨਾ ਇੱਥੋਂ ਬਾਹਰ ਕੱਢ ਦਿੱਤਾ ਵੀ ਜੇ ਤੂੰ ਇੱਥੇ ਰੌਲਾ ਜਿਹਾ ਪਾਇਆ ਨਾ ਫਿਰ ਜੇ ਬਹੁਤਾ ਰੋਇਆ ਰਾਇਆ ਤੇ ਤੈਨੂੰ ਵੀ ਇਹਦੇ ਨਾਲ ਬੰਨ ਦੇਣਾ, ਜੋ ਤੇਰੀ ਪਿਓ ਦੀ ਹਾਲਤ ਹੈ ਨਾ ਫਿਰ ਤੇਰੀ ਵੀ ਐਸੀ ਹਾਲਤ ਕਰਾਂਗੇ। ਭਾਈ ਵਿਧੀ ਚੰਦ ਕਹਿੰਦੇ ਗੁਰੂ ਨੇ ਤੁਹਾਨੂੰ ਛੱਡ ਦਿੱਤਾ ਹੈ, ਇਸ ਕਰਕੇ ਚੁੱਪ ਕਰਕੇ ਹੁਣ ਤੁਸੀਂ ਇੱਥੋਂ ਨਿਕਲ ਜਾਵੋ।
0: ਛੂਟਤ ਭਾਜ ਪੂਰਨ ਡਰੀ,
1: ਸਤਸੰਗ ਜੀ ਜਦੋਂ ਗੁਰੂ ਕੇ ਸਿੰਘਾਂ ਨੇ ਦਬਕਾ ਜਿਹਾ ਮਾਰਿਆ ਨਾ ਇਹਨੂੰ, ਪਹਿਲਾਂ ਤਾਂ ਕਰਦਾ ਸੀ ਅੜੀਆਂ ਫੜੀਆਂ ਜੀਆਂ, ਅਤੇ ਗੁਰੂ ਕੇ ਸਿੰਘ ਕਹਿੰਦੇ ਵੀ ਤੈਨੂੰ ਵੀ ਫਿਰ ਸੋਧਾ ਲਾਵਾਂਗੇ, ਜਦੋਂ ਛੱਡਿਆ ਹੈ ਤਾਂ ਡਰਦਾ ਹੀ ਫਿਰ ਭਜਿਆ ਹੈ, ਆਪਣੀ ਜਾਨ ਬਚਾਈ ਹੈ।
0: ਕਿਰਪਾ ਸਿੰਧ ਨੇ ਕਹਿ ਛੁਟਵਾਈ,
1: ਕਿਰਪਾ ਦੇ ਸਮੁੰਦਰ ਕਿਰਪਾ ਦੇ ਘਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਿਹਾ ਨਹੀਂ ਭਾਈ ਬੀਬੀ ਚੰਦ ਜੀ ਇਹਨੂੰ ਨਹੀਂ ਕੁਝ ਕਹਿਣਾ, ਇਹਦਾ ਨਹੀਂ ਕਸੂਰ ਹੈ, ਕੋਈ ਨਹੀਂ ਜਦੋਂ ਇਹਦਾ ਸਮਾਂ ਆਵੇਗਾ ਨਾ ਫਿਰ ਇਹਨੂੰ ਵੀ ਆਪਾਂ ਚਾਟਾ ਛਕਾਵਾਂਗੇ, ਅਜੇ ਨਹੀਂ ਪਰ ਅਜੇ ਇਹਨੂੰ ਛੱਡ ਦਿਓ।
0: ਬਾਵਨ ਮਹਿਪਾਲ ਬੁਲਾਈ,
1: ਫਿਰ 52 ਜਿਹੜੇ ਰਾਜੇ ਸਨ ਉਹਨਾਂ ਨੂੰ ਬੁਲਾਇਆ ਹੈ। ਇੱਕ ਇੱਕ ਨੂੰ ਆਪਣੇ ਪਾਸ ਬੁਲਾਇਆ ਸਤਿਗੁਰੂ ਜੀ ਨੇ ਤੇ ਇਕੱਲੇ ਇਕੱਲੇ ਨੂੰ ਪੁੱਛਿਆ ਹੈ,
0: ਕੌਣ ਦੇਸ਼ ਕੋ ਕਹੋ ਕਿਮ ਸ਼ੀਨਾ,
1: ਤੇ ਕੌਣ ਦੇਸ਼ ਕੋ ਕਹੋ ਕਿਮ ਸ਼ੀਨਾ, ਤੁਸੀਂ ਕਿਹੜੇ ਦੇਸ਼ ਦੇ ਰਾਜੇ ਹੋ ਤੇ ਕਿਹੜਾ ਜਿਹੜਾ ਦੇਸ਼ ਹੈ ਰਾਜ ਭਾਗ ਤੁਹਾਡੇ ਕੋਲੋਂ ਕਿਵੇਂ ਜਹਾਂਗੀਰ ਨੇ ਖੋਇਆ ਕਿਉਂ ਖੋਇਆ ਹੈ।
0: ਸੋ ਨਰੇਸ ਸੁਣ ਦੇਸ਼ ਬਤਾਵੈ,
1: ਜਿਹੜੇ ਜਿਹੜੇ ਇਲਾਕੇ ਦੇ ਰਾਜੇ ਨੇ ਨਾ ਗੁਰੂ ਜੀ ਦਾ ਵਚਨ ਸੁਣ ਕੇ ਫਿਰ ਉਸ ਇਲਾਕੇ ਦੇ

ਤੇ ਸਤਿਗੁਰੂ ਜੀ ਬਾਦਸ਼ਾਹ ਨੂੰ ਕਹਿ ਕੇ ਇਹਨਾਂ ਨੂੰ ਮੁਆਫ ਕਰਵਾ ਰਹੇ ਨੇ ਕਿ ਛੱਡ ਦਿਓ ਜਿਹੜੀਆਂ ਪਿੱਛੇ ਭੁੱਲਾਂ ਹੋ ਗਈਆਂ, ਕਿਉਂਕਿ ਗੁਰੂ ਦਾ ਸੁਭਾਅ ਹੈ ਪਿਛਲੀ ਔਗਣ ਬਖਸ਼ ਲਏ ਪ੍ਰਭ ਆ ਗਿਆ ਮਾਰਗ ਪਾ ਗਏ। ਗੁਰੂ ਕੋਲ ਜਿਹੜਾ ਆ ਜਾਂਦਾ ਹੈ ਨਾ ਢਹਿ ਪੈਂਦਾ ਹੈ, ਅਤੇ ਫਿਰ ਸਤਿਗੁਰੂ ਜੀ ਮੇਲ ਲਹਿੋ ਦਿਆਲ ਢਹਿ ਪਏ ਦੁਆਰੇ ਆ। ਜਿਹੜਾ ਇਸ ਦਰ 'ਤੇ ਆ ਕੇ ਢਹਿ ਪੈਂਦਾ ਬੇਨਤੀ ਕਰਦਾ ਮਹਾਰਾਜ ਆਪ ਜੀ ਕਿਰਪਾਲੂ ਹੋ ਦਿਆਲੂ ਹੋ ਸਾਨੂੰ ਆਪਣੇ ਚਰਨਾਂ ਨਾਲ ਜੋੜ ਲਓ ਆਪਣੇ ਨਾਲ ਮੇਲ ਲਵੋ ਅਸੀਂ ਤੁਹਾਡੇ ਦਰ 'ਤੇ ਢਹਿ ਪਏ ਹਾਂ, ਅਤੇ ਸਤਿਗੁਰੂ ਜੀ ਬਾਂਹ ਫੜ ਲੈਂਦੇ ਆ। ਸਤਿਗੁਰੂ ਜੀ ਨੇ ਬਾਦਸ਼ਾਹ ਨੂੰ ਕਹਿ ਕੇ ਜਿਹੜੀਆਂ ਇਹਨਾਂ ਨੇ ਭੁੱਲਾਂ ਕੀਤੀਆਂ ਨੇ ਉਲੰਘਣਾ ਕੀਤੀਆਂ ਨੇ ਬਖਸ਼ਾਈਆਂ ਅਤੇ ਇਹਨਾਂ ਨੂੰ

0: ਇਹਨਾਂ ਬਾਦਸ਼ਾਹ ਨੂੰ ਫੜਾ ਦਿੱਤੀਆਂ ਨੇ, ਬਾਦਸ਼ਾਹ ਦੇ ਅਧੀਨ ਕਰਾ ਦਿੱਤਾ ਇਹਨਾਂ ਨੂੰ।
1: ਸਿੱਖਿਆ ਕੋ ਭਲੀ ਸਿਖਾ ਮੈਂ,
0: ਫਿਰ ਸਤਿਗੁਰੂ ਜੀ ਨੇ ਭਲੀ ਪ੍ਰਕਾਰ ਇਹਨਾਂ ਨੂੰ ਸਿੱਖਿਆ ਦਿੱਤੀ ਹੈ।
1: ਅਵਗਿਆ ਸੋ ਦੁੱਖ ਪਾਵੈ,
0: ਸਤਿਗੁਰੂ ਜੀ ਕਹਿੰਦੇ ਭਾਈ ਹੁਣ ਸਾਡਾ ਵਚਨ ਧਿਆਨ ਦੇ ਨਾਲ ਸੁਣ ਲਓ, ਜਿਹੜਾ ਅਵਗਿਆ ਕਰੇਗਾ ਨਾ ਉਹਨੂੰ ਫਿਰ ਬਹੁਤ ਵੱਡਾ ਦੁੱਖ ਪ੍ਰਾਪਤ ਹੋਵੇਗਾ।
1: ਰਹੋ ਸ਼ਾਹ ਕੇ ਨਿਤ ਅਨੁਸਾਰੀ,
0: ਤੇ ਤੁਸੀਂ ਹਮੇਸ਼ਾ ਬਾਦਸ਼ਾਹ ਦੇ ਅਨੁਸਾਰੀ ਰਹਿਣਾ ਹੈ।
1: ਬਖਸ਼ ਦਿਓ ਤੁਮਕੋ ਇੱਕ ਵਾਰੀ,
0: ਇੱਕ ਵਾਰ ਤੇ ਅਸੀਂ ਵੀ ਤੇ ਬਾਦਸ਼ਾਹ ਨੇ ਵੀ ਤੁਹਾਨੂੰ

0: ਸਮੇਂ ਇਹਨਾਂ ਦਾ ਰਾਜ ਭਾਗ ਇਹਨਾਂ ਰਾਜਿਆਂ ਨੂੰ ਵਾਪਸ ਦੇ ਦਿੱਤਾ ਹੈ।
1: ਸੰਗ ਦੀ ਉਮਰਾਵ ਵਿਸ਼ੇਸ਼
0: ਵਿਸ਼ੇਸ਼ ਜਿਹੜੇ ਆਪਣੇ ਵਜ਼ੀਰ ਸਨ, ਅਹਿਲਕਾਰ ਸਨ, ਉਹ ਇਹਨਾਂ ਨੂੰ ਦਿੱਤੇ ਹਨ।
1: ਸਥਾਪਨ ਜੋ ਜਿਸ ਦੇਸ਼
0: ਨਾਲ, ਜਹਾਂਗੀਰ ਨੇ ਕਿਹਾ ਕਿ ਜਿਹੜਾ ਜਿਸ ਦੇਸ਼ ਦਾ ਰਾਜ ਹੈ ਉਹ ਆਪਣੇ ਦੇਸ਼ ਵਿੱਚ ਜਾ ਕੇ ਫਿਰ ਆਪਣਾ ਰਾਜ ਭਾਗ ਸਥਾਪਨ ਕਰੇ।
1: ਅਬ ਕੇ ਸ਼੍ਰੀ ਸਤਿਗੁਰ ਕੀ ਕਰਨਾ।
0: ਹੁਣ ਦੀ ਵਾਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਤੁਹਾਡੇ ਤੇ ਕਿਰਪਾ ਕੀਤੀ ਹੈ,
1: ਟੁੱਟੀ ਨਾ ਤੁਰਤ ਕੈਦ ਮੈਂ ਮਰਨਾ।
0: ਤੁਸੀਂ ਛੁੱਟ ਗਏ ਹੋ, ਨਹੀਂ ਤੇ ਤੁਸੀਂ ਕੈਦ ਵਿੱਚ ਹੀ ਕਿਤੋਂ ਛੁੱਟਣਾ ਨਹੀਂ ਸੀ, ਤੁਹਾਡਾ ਛੁਟਕਾਰਾ ਨਹੀਂ ਸੀ ਹੋਣਾ।

0: ਅਤੇ ਬਾਦਸ਼ਾਹ ਨੂੰ ਇਹਨਾਂ ਦੋਨਾਂ ਨੇ ਹੀ ਦੋਨਾਂ ਨੂੰ ਹੀ ਭਾਵ ਕਿ ਗੁਰੂ ਜੀ ਨੂੰ ਵੀ ਕਿ ਬਾਦਸ਼ਾਹ ਨੂੰ ਵੀ ਇਹਨਾਂ ਨੇ ਰਾਜਿਆਂ ਨੇ ਨਮਸਕਾਰ ਕੀਤੀ ਹੈ।
1: ਮੈਂ ਪਾਲਕ ਗਮਨੇ ਤਿਹ ਸਮੋ,
0: ਉਸ ਸਮੇਂ ਫਿਰ ਦੁਬਾਰਾ ਆਪਣੀਆਂ ਰਿਆਸਤਾਂ ਦਾ ਰਾਜ ਭਾਗ ਲੈ ਕੇ ਗੁਰੂ ਕੋਲੋਂ ਆਪਣੇ ਇਲਾਕੇ ਨੂੰ ਗਏ ਹਨ।
1: ਜਹਾਂ ਜਹਾਂ ਜਾਏ ਸੋ ਜਸ ਗੁਰ ਕਰੈ,
0: ਜਿੱਥੇ ਜਿੱਥੇ ਵੀ ਜਾਂਦੇ ਆ ਗੁਰੂ ਹਰਗੋਬਿੰਦ ਜੀ ਦਾ ਜਸ ਕਰਦੇ ਹਨ।
1: ਸ਼ਰਧਾ ਅਦਕ ਹਿਰਦੇ ਮੈਂ ਧਰੈ,
0: ਮਨ ਵਿੱਚ ਬੜੀ ਸ਼ਰਧਾ ਧਾਰਨ ਕੀਤੀ ਹੈ।
1: ਸ੍ਰੀ ਸਤਿਗੁਰ ਹਰਗੋਬਿੰਦ ਚੰਦ,
0: ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ
1: ਸ੍ਰੀ ਕੀਰਤ ਜੋਨ ਮਹਿਨਿੰਦ,
0: ਇਸ ਤਰ੍ਹਾਂ ਸਾਧ ਸੰਗਤ ਜੀ ਜਿਵੇਂ ਚੰਦਰਮਾ ਦੀ ਕੀਰਤੀ ਹੁੰਦੀ ਹੈ ਨਾ, ਚੰਦਰਮਾ ਦੀ ਚਾਨਣੀ ਸਾਰੇ ਸੰਸਾਰ ਵਿੱਚ ਫੈਲਦੀ ਹੈ, ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜਸ ਸਾਰੇ ਸੰਸਾਰ ਵਿੱਚ ਫੈਲ ਗਿਆ ਹੈ।
1: ਧੰਨ ਧੰਨ ਭਾਖਤ ਗੇ ਦੇਸ਼,
0: ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ

ਇਸ ਤਰ੍ਹਾਂ ਦੁਬਾਰਾ ਫਿਰ ਰਾਜੇ ਬਣੀ ਨੇ, ਸਤਿਗੁਰੂ ਜੀ ਨੇ ਇਹਨਾਂ ਨੂੰ ਫਿਰ ਰਾਜੇ ਬਣਾ ਦਿੱਤਾ ਹੈ। ਇਸ ਕਰਕੇ ਸਤਿਸੰਗਤ ਜੀ, ਜਦੋਂ ਵੀ ਗੁਰੂ ਦੀ ਸ਼ਰਨ ਵਿੱਚ ਆਉਣਾ ਹੈ ਨਾ, ਅਤੇ ਉਦੋਂ ਹਮੇਸ਼ਾ ਹੀ ਨਿਮਰਤਾ ਨਾਲ ਹੀ ਗੁਰੂ ਕੇ ਚਰਨਾਂ ਵਿੱਚ ਆਪਾਂ ਨਮਸਕਾਰ ਕਰਨੀ, ਤਰਲਾ ਹੀ ਲੈਣਾ ਹੈ। ਗੁਰੂ ਬੜਾ ਦਿਆਲੂ ਹੈ, ਕਿਰਪਾਲੂ ਹੈ, ਇਸ ਲਈ ਔਗੁਣ ਬਖਸ਼ ਲੈਂਦਾ ਹੈ ਅਤੇ ਅੱਗੇ ਵਾਸਤੇ ਰਾਜੇ ਵੀ ਬਣਾ ਦਿੰਦਾ ਜਿਹੜਾ ਢਹਿ ਪੈਂਦਾ ਹੈ, ਉਹਦੇ ਉੱਤੇ ਦਇਆ ਵੀ ਕਰ ਦਿੰਦਾ। ਸਤਿਗੁਰੂ ਜੀ ਨੇ ਇਹਨਾਂ ਦੀਆਂ ਪਿਛਲੀਆਂ ਭੁੱਲਾਂ ਆਪ ਵੀ ਬਖਸ਼ੀਆਂ ਨੇ, ਰਾਜੇ ਕੋਲੋਂ ਵੀ ਬਖਸ਼ਾਈਆਂ ਨੇ, ਇਹਨਾਂ ਨੂੰ ਰਾਜੇ ਬਣਾ ਕੇ ਫਿਰ ਵਾਪਸ ਇਹਨਾਂ ਦੇ ਇਲਾਕਿਆਂ ਨੂੰ, ਦੇਸ਼ਾਂ ਨੂੰ ਤੋਰਿਆ ਹੈ। ਸਤਿਗੁਰੂ ਜੀ ਦੀ ਵਡਿਆਈ ਕਰਦੇ ਹੋਏ ਆਪਣੇ ਆਪਣੇ ਦੇਸ਼ ਵਿੱਚ ਗਏ ਨੇ, ਗੁਰੂ ਮਹਾਰਾਜ ਜੀ ਦੀ ਕੀਰਤੀ ਕਰ ਰਹੇ ਨੇ। ਸਤਿਗੁਰੂ ਜੀ ਕਿਰਪਾ ਕਰਨ, ਜਿਵੇਂ ਇਹਨਾਂ 52 ਰਾਜਿਆਂ 'ਤੇ ਸਤਿਗੁਰੂ ਜੀ ਨੇ ਦਇਆ ਕੀਤੀ ਹੈ, ਤਰਸ ਕੀਤਾ ਹੈ, ਇਸੇ ਤਰ੍ਹਾਂ ਸਾਡੇ 'ਤੇ ਵੀ ਸਤਿਗੁਰੂ ਜੀ ਕਿਰਪਾ ਕਰਨ। ਸਾਡੇ ਵੀ ਜਿਹੜੇ ਬੰਧਨ ਨੇ ਮਹਾਰਾਜ ਜੀ ਕਿਰਪਾ ਕਰਨ, ਕਿਉਂਕਿ ਗੁਰੂ ਕੇ ਵਚਨ ਸਤਿਗੁਰ ਸੇਖੀਏ

ਇਹ ਸਤਿਗੁਰੂ ਜੀ ਦੀ ਦਇਆ ਨਾਲ ਹੀ ਸਭ ਕੁਝ ਵਰਤਾਰਾ ਵਰਤਦਾ ਹੈ। ਗੁਰੂ ਅੱਗੇ ਅਰਦਾਸ ਹੈ, ਬੇਨਤੀ ਹੈ, ਮਹਾਰਾਜ ਤਰਲਾ ਹੈ, ਕਿਰਪਾ ਕਰੋ ਸਾਡੀ ਵੀ ਸਿਰ 'ਤੇ ਆਪਣਾ ਕਿਰਪਾ ਰੂਪੀ ਹੱਥ ਰੱਖ ਕੇ ਸਾਨੂੰ ਵੀ ਸੰਸਾਰ ਦੀ ਮਾਇਆ ਦੇ ਬੰਧਨਾਂ ਤੋਂ ਮੁਕਤ ਕਰਕੇ ਆਪਣੇ ਚਰਨਾਂ ਦੇ ਨਾਲ ਜੋੜ ਲਵੋ। ਗੁਰੂ ਦੀ ਵਡਿਆਈ ਕਰਦੇ ਹਾਂ, ਗੁਰੂ ਦੀ ਕਥਾ ਵਿਚਾਰ ਕਰਦੇ ਹਾਂ, ਦਾਸ ਵਸਨ ਬੇਅੰਤ ਭੁੱਲਾਂ ਹੋਈਆਂ ਨੇ ਆਪਣੀਆਂ ਭੁੱਲਾਂ ਦੀ ਆਪ ਗੁਰੂ ਸੰਗਤ ਦਾ ਸੰਦਾਸ ਕਿਵੇਂ ਮੰਗਦਾ ਹੈ। ਗੁਰੂ ਕਿਰਪਾ ਕਰੇ, ਆਪ ਜੀ ਨੇ ਬੜੀ ਪਿਆਰ ਨਾਲ ਗੁਰੂ ਕੇ ਚਰਨਾਂ ਵਿੱਚ ਹਾਜ਼ਰੀ ਭਰੀ ਹੈ। ਸਤਿਗੁਰੂ ਜੀ ਆਪ ਸੰਗਤ ਦੀ ਹਾਜ਼ਰੀ ਧਰਤੀ ਪ੍ਰਵਾਨ ਕਰਨ, ਆਪਣੇ ਦਰਮ ਕੋਲੋਂ ਸਿੱਖੀ ਸਿੱਧਕ ਪੁਰੂਸਾ ਨਾਮ ਦੀ ਦਾਤ ਬਖਸ਼ਿਸ਼ ਕਰਨ। ਅਖੀਰਲੀਆਂ ਪੰਕਤੀਆਂ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਰਜੁਰ ਨਿਰੂਪ ਹੋ ਕੇ

0: ਪਾਤਸ਼ਾਹ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਿਰ ਮਸਤਕ ਰੱਖਿਆ ਪਾਰ ਬ੍ਰਹਮੰ, ਹਸਤਕਾਇਆ ਰੱਖਿਆ ਪਰਮੇਸ਼ਵਰ ਹੈ, ਆਤਮ ਰੱਖਿਆ ਗੋਪਾਲ ਸੁਆਮੀ, ਧਨ ਚਰਨ ਰੱਖਿਆ ਜਗਦੀਸ਼ਵਰ ਹੈ, ਸਰਵ ਰੱਖਿਆ ਗੁਰਦਿਆਲ ਹੈ, ਭੈ ਦੁਖ ਬਿਨਾਸਨ ਹੈ, ਭਗਤ ਵਛਲਿਆ ਨਾਥ ਨਾਥੇ, ਸ਼ਰਨ ਨਾਨਕ ਪੁਰਖ ਅਚੁੱਤ ਹੈ।

ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਦਿਗੁਰ ਏ ਨਾਮ ਹੈ, ਜੁਗ ਆਦਿਗੁਰ ਏ ਨਾਮ ਹੈ, ਸਤਿਗੁਰ ਏ ਨਾਮ ਹੈ, ਸ੍ਰੀ ਗੁਰਦੇਵ ਏ ਨਾਮ ਹੈ। ਅਸ਼ਟਪਦੀ ਸਿਮਰਾਉ ਸਿਮਰ ਸਿਮਰ ਸੁਖ ਪਾਵਉ, ਕਲਕਲੀਸ ਤਨ ਮਾਹਿ ਮਿਟਾਵਉ, ਸਿਮਰ ਜਸ ਸੰਭਰੀ ਕੈ ਨਾਮ ਜਪਤਾ ਗਣਤ ਅਨੇਕੈ। ਵੇਦ ਪ੍ਰਾਨ ਸਿਮਰ ਸੁਧਾਖਿਰ, ਕਿਨੇ ਰਾਮ ਨਾਮੇ ਕਾਖਿਰ, ਕਿਨਕਾ ਏਕ ਜਿਹ ਜੀਅ ਵਸਾਵੈ, ਤਾਂ ਕਿ ਮਹਿਮਾ ਗਨਿ ਨਾਵੈ, ਕਾਂਖੀ ਏਕ ਤਰਹ ਤੁਹਾਰੂ, ਨਾਨਕ ਉਨ ਸੰਗ ਮੋਹਿ ਉਧਾਰੂ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਕ ਮਨ ਬਿਸਰਾਮ ਰਹਾਉ, ਪ੍ਰਭ ਕਾ ਸਿਮਰਨ ਗਰਭ ਨ ਵਸੈ, ਪ੍ਰਭ ਕਾ ਸੰਗ ਦੁਖ ਜਮ ਨਸੈ, ਪ੍ਰਭ ਕਾ ਸੰਗ ਕਾਲ ਪਰ ਹਰੈ, ਪ੍ਰਭ ਕਾ ਸੰਗ ਦੁਸ਼ਮਣ ਟਰੈ। ਪ੍ਰਭ ਸਿਮਰਤ ਕਛ ਬਿਘਨ ਰਾਉ ਗਏ, ਪ੍ਰਭ ਕਾ ਸਿਮਰਨ ਆਨੰਦ ਨ ਜਾਉ ਗਏ, ਪ੍ਰਭ ਕਾ ਸੰਗ ਭਾਵਨਾ ਵਿਆਹ ਪੈ, ਪ੍ਰਭ ਕਾ ਸੰਗ ਦੁੱਖ ਨ ਸੰਤਾਉ ਪੈ, ਪ੍ਰਭ ਕਾ ਸੰਗ ਸਾਧੁ ਕਾ ਸੰਗ ਸਰਵ ਨਿਧਾਨ ਨਾਨਕ ਹਰੰਗ, ਪ੍ਰਭ ਕਾ ਸਿਮਰਨ ਰੇਤ ਸਿੱਧ ਨਾਉ ਨਿਧ, ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕਾ ਸਿਮਰਨ ਜਪਤਾ ਪੂਜਾ, ਪ੍ਰਭ ਕਾ ਸਿਮਰਨ ਬਿਨ ਸਾਧੂ ਜਾ, ਪ੍ਰਭ ਕਾ ਸਿਮਰਨ ਤੀਰਥ ਸਨਾਨੀ, ਪ੍ਰਭ ਕਾ ਸਿਮਰਨ ਦਰਗਾਹ ਮਾਨੀ, ਪ੍ਰਭ ਕਾ ਸਿਮਰਨ ਹੋਏ ਸੋ ਪਰਾਇ, ਪ੍ਰਭ ਕਾ ਸਿਮਰਨ ਸੁਖ ਦੇਉ ਫਰਾਇ, ਸੇ ਸਿਮਰਹਿ ਜਨਾਬ ਸਿਮਰਾਇ, ਨਾਨਕ ਤਾ ਕਲਾ ਕੋ ਪਾਇ, ਪ੍ਰਭ ਕਾ ਸਿਮਰਨ ਸਭ ਤੇ ਉਚਾ, ਪ੍ਰਭ ਕਾ ਸਿਮਰਨ ਉਦਰ ਮੂਚਾ, ਪ੍ਰਭ ਕਾ ਸਿਮਰਨ ਤਰ ਸਨਾ ਬੋਝੈ, ਪ੍ਰਭ ਕਾ ਸਿਮਰਨ ਸਭ ਕੇਸ਼ਵ ਸੋਜੈ, ਪ੍ਰਭ ਕਾ ਸਿਮਰਨ ਨਾਹੀ ਜਮਤਰਾ ਸਾਉ, ਪ੍ਰਭ ਕਾ ਸਿਮਰਨ ਪੂਰਨਾ ਸਾਉ, ਪ੍ਰਭ ਕਾ ਸਿਮਰਨ ਮਨ ਕੀ ਮਰ ਜਾਇ, ਅੰਮ੍ਰਿਤ ਨਾ ਅੰਮ੍ਰਿਤ ਮਾਹਿ ਸਮਾਏ। ਪ੍ਰਭ ਜੀ ਵਸੈ ਹੈ ਸਾਧ ਕ੍ਰਿਸ਼ਨਾ, ਨਾਨਕ ਜਨਕ ਦਾਸਨ ਦਸਨਾ, ਪ੍ਰਭ ਕੋ ਸਿਮਰਹ ਸੀ ਧਨਵੰਤ, ਪ੍ਰਭ ਕੋ ਸਿਮਰਹ ਸੀ ਪਾਤਵੰਤ, ਪ੍ਰਭ ਕੋ ਸਿਮਰਹ ਸੀ ਜਨ ਪ੍ਰਵੈਨ, ਪ੍ਰਭ ਕੋ ਸਿਮਰਹ ਸੀ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰਹ ਸੀ ਬੇਮਹਤਾ ਜੀ, ਪ੍ਰਭ ਕੋ ਸਿਮਰਹ ਸੀ ਸਰਵ ਕਿਰਾ ਜੀ, ਪ੍ਰਭ ਕੋ ਸਿਮਰਹ ਸੀ ਸੁਖਵਾਸੀ, ਪ੍ਰਭ ਕੋ ਸਿਮਰਹ ਸਦਾ ਵਨਾਸੀ, ਸਿਮਰਨ ਤੇ ਲਾਗ ਜਨਾਬ ਦਇਆਲਾ, ਨਾਨਕ ਜਨਕ ਮੰਗਰ ਵਾਲਾ, ਪ੍ਰਭ ਕੋ ਸਿਮਰਹ ਸਿ ਪਰਉਪਕਾਰੀ, ਪ੍ਰਭ ਕੋ ਸਿਮਰਹ ਤਨ ਸਾਧੁ ਬਰਹਾਰੀ, ਪ੍ਰਭ ਕੋ ਸਿਮਰਹ ਸਿ ਮੁਖ ਸੁਹਾਵੀ, ਪ੍ਰਭ ਕੋ ਸਿਮਰਹ ਤਨ ਸੁਖਾਵੈ, ਪ੍ਰਭ ਕੋ ਸਿਮਰਹ ਤਨ ਆਤਮ ਜੀਤਾਉ, ਪ੍ਰਭ ਕੋ ਸਿਮਰਹ ਤਨ ਨਿਰਮਲ ਰੀਤਾਉ, ਪ੍ਰਭ ਕੋ ਸਿਮਰਹ ਤਨ ਆਨੰਦ ਕਨੇਰੀ, ਪ੍ਰਭ ਕੋ ਸਿਮਰਹ ਬਸ ਹਰ ਨੀਰ, ਸੰਤ ਕਿਰਪਾ ਧਿਆਨ ਦਿਨ ਜਾਗ, ਨਾਨਕ ਸਿਮਰਨ ਪੂਰਾ ਭਾਗ, ਪ੍ਰਭ ਕਾ ਸਿਮਰਨ ਕਾਰਜ ਪੂਰੇ, ਪ੍ਰਭ ਕਾ ਸਿਮਰਨ ਕਬ ਹਨਾ ਚੂਰੇ, ਪ੍ਰਭ ਕਾ ਸਿਮਰਨ ਹਰ ਗੁਣ ਬਾਣੀ, ਪ੍ਰਭ ਕਾ ਸਿਮਰਨ ਸਹਿਜ ਸਮਾਨੀ, ਪ੍ਰਭ ਕਾ ਸਿਮਰਨ ਨਿਹ ਚਰਾਸਨ, ਪ੍ਰਭ ਕਾ ਸਿਮਰਨ ਕਮਰ ਵਿਗਾਸਨ, ਪ੍ਰਭ ਕਾ ਸਿਮਰਨ ਅਨਹਦ ਚਨਕਾਰ, ਪ੍ਰਭ ਸਿਮਰਨ ਕਾਂਦਰਾ ਪਾਰ, ਸਿਮਰਹ ਸੀ ਜਨ ਜਨ ਕੋ ਪ੍ਰਭ ਮਾਇਆ, ਨਾਨਕ ਤਿੰਨ ਜਨ ਸਰਣੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਰਗਬੀ ਦੇ ਉਪਾਏ, ਹਰ ਸਿਮਰਨ ਭਏ ਸਿੱਧ ਜਦਿ ਦਾਤੇ, ਹਰ ਸਿਮਰਨ ਨੀਚ ਚਹੁ ਕੁੰਟ ਜਾਤੀ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ

ਹੈ ਘਟ ਘਟਨਾਥ ਨਾਥ ਸਰਣ ਤੁਮਾਰੀ ਆਯੁ ਨਾਨਕ ਪ੍ਰਭ ਸਾਥ ਅਸ਼ਟਪਤੀ ਜਹ ਮਾਤ ਪਿਤਾ ਸਤਮ ਇਤਨਾ ਭਾਈ ਮਨੂ ਹੈ ਨਾਮ ਤੇਰਾ ਸੰਗ ਸਹਿ ਜਹ ਮਹਾਂ ਪਿਆ ਦੂਤ ਜਮਦਾ ਰਹਿ ਤਹਿ ਕੇਵਲ ਨਾਮ ਸੰਗ ਤੇਰਾ ਚਲੈ ਜਹ ਮੁਸਕਲ ਹੋਇਆ ਤੁ ਭੈ ਹਰਿ ਗੁਰ ਨਾਮ ਕਰਮਾਹੇ ਉਧਾਰਿ ਅਨਕ ਪੁਨਃ ਚਰਨ ਕਰਤ ਨਹੀਂ ਤਰੈ ਹਰਿ ਗੁਰ ਨਾਮ ਕੂੜ ਪਾ ਪਰ ਹਰੈ ਗੁਰਮੁਖ ਨਾਮ ਜਪ ਮਨ ਮੀਰ ਨਾਨਕ ਪਾਇ ਵਹ ਸੁਖ ਨੇਰ ਸਰਵ ਸ੍ਰੇਸ਼ਟ ਪੁਰਾ ਜਾ ਦੁਖੀ ਹਰਿ ਗੁਰ ਨਾਮ ਜਪਤ ਹੋਏ ਸੁਖੀਆ ਲਖ ਕਰੋਰੀ ਬੰਧਨ ਪਰ ਹਰਿ ਗੁਰ ਨਾਮ ਜਪਤ ਨਿਸ ਤਰੈ ਅਨਕਮਾ ਰੰਗ ਤੇਖ ਨਾ ਬੁਝਾਵੈ ਹਰਿ ਗੁਰ ਨਾਮ ਜਪਤ ਆ ਗਾਵੈ ਜਿਹ ਮਾਰਗ ਹੁਜਾਤ ਅਕੇਲਾ ਨਹ ਹਰਿ ਨਾਮ ਸੰਗ ਹੁਤ ਸੁਹਿ ਲੈ ਸਨਾਮ ਸਦਾ ਧਿਆਈ ਹੈ ਨਨ ਗੁਰਮੁਖ ਪਰਮਗਤ ਪਾਈ ਛੂਟ ਨਹੀਂ ਕੋਟ ਲਖ ਬੈ ਨਾਮ ਜਪਤ ਤਹਿ ਭਾਰ ਪ੍ਰਾਹਿ ਅਨਕ ਬਿਘਨ ਜਹਿ ਸੰਗਾਰ ਹਰਿ ਕਨ ਤਤਕਾਰੋ ਹਰਿ ਅਨਕ ਜੋ ਜਨਮ ਮਰ ਜਾ ਨਾਮ ਜਪਤ ਪਾਵ ਬਿਸਰਾ ਮਹਾਉ ਮੈਲ ਅਮਲ ਕਵਨ ਤੁ ਹਰਿ ਕਾ ਨਾਮ ਕੂੜ ਪਾਵ ਕੁਵੈ ਐਸਾ ਨਾਮ ਜਪ ਹਮਰ ਰੰਗ ਨਾਨਕ ਪਾਈਐ ਸਾਧ ਕੈ ਸੰਗ ਜਿ ਹਮਾਰ ਕੀ ਗਨ ਜਹਨ ਕੋਸਾ ਹਰਿ ਕਾ ਨਾਮ ਊਹਾ ਸੰਗ ਤੋਸਾ ਜਿਹ ਪੈਡ ਮਹੰਦ ਗੁਬਾਰ ਹਰਿ ਕਾ ਨਾਮ ਸੰਗ ਜੀ ਯਾਰ ਜਹ ਪੰਥ ਤੇਰਾ ਕੁਵਨ ਸੰਗਾ ਨੂੰ ਹਰਿ ਕਾ ਨਾਮ ਤਹਿਨਾਰ ਪਛਾਣੂ ਜਹ ਮਹਾ ਪਿਆਮ ਤਬਦ ਬਹੁ ਕਾਮ ਤਹ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਜਹਾਂ ਤ੍ਰਿਖਮ ਤੁ ਜਾ ਕਰਖੈ ਤਹ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਕ ਭਰਤ ਨਾਮ ਸੰਤ ਜਨਕ ਮਨ ਵਿਸਰਾਮ ਹਰ ਕੇ ਨਾਮ ਦਾਸ ਕੋਟ ਹਰ ਕੇ ਨਾਮ ਉਤਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧ ਕੁਮਾਰ ਤੁ ਹਰ ਜਨ ਕਹ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨਦਾਨ ਮੰਤਨ ਰੰਗ ਰਤੀ ਰੰਗੀ ਕੈ ਨਾਨਕ ਜਨ ਕਾ ਬਿਰਤ ਪਵੀਕ ਹਰ ਕਾ ਨਾਮ ਜਨ ਕਾ ਮੁਕਤ ਜੁਗਤ ਹਰ ਕਾ ਨਾਮ ਜਨ ਕਾ ਤ੍ਰਵਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਗਤ ਕਾ ਪਰ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕਾ ਭੋਗ ਜੋਗ ਹਰ ਨਾਮ ਜਪਤ ਕਾਸ਼ ਨਾਹ ਬਿਯੋਗ ਜਨ ਰਾਤ ਹਰ ਨਾਮ ਸਿਵਾ ਨਾਨਕ ਪੂਜਾ ਹਰ ਹਰ ਦੇਵਾ ਹਰ ਹਰ ਜਨ ਕਾ ਮਰਖ ਜਿਨਾ ਹਰ ਧਨ ਜਨ ਕੋ ਆਪ ਪ੍ਰਭਦਿਨ ਹਰ ਹਰ ਜਨ ਕਾ ਊਟ ਸਤਾਣੀ ਹਰ ਪ੍ਰਤਾਪ ਜਨ ਵਰਨਾ ਜਾਣੀ ਓਤ ਪੋਤ ਜਨ ਹਰ ਦਸ ਰਾਤੇ ਸੰਨ ਸਮਾਇ ਦੋ ਨਾਮ ਰਹਮਾ ਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰਿ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤ ਤਰੇ ਪਾਰ ਜਾ ਦੇਹੁ ਹਰਿ ਕੋ ਨਾਮ ਕਾਮ ਤੀਨ ਹਰ ਹਰਿ ਗੁਣ ਕਾਮ ਸਭ ਤੇ ਉਤਮ ਹਰਿ ਕੀ ਕਥਾ ਨਾਮ ਸੁਣਤ ਦਰਦ ਦੁਖ ਰਥਾ ਨਾਮ ਕੀ ਮਹਿਮਾ ਸੰਤਰਤ ਵਸਾ ਸੰਤ ਪ੍ਰਤਾਪ ਦੁਰ ਸਾਵਨਾ ਸਾ ਸੰਗ ਸੰਗ ਵਡੋ ਭਾਗੀ ਪਾਇਆ ਸੰਗ ਸੇਵਾ ਨਾਮ ਤਿਆਰੀਆ ਨਾਮ ਦੁਰਗਾ ਸ਼ਵਰਨ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ ਸਲੋਕ ਬਸ ਸਾਸਤ੍ਰ ਬਸ ਸਿਮਰਤੀ ਪੇਖ ਸਰਬ ਢੋਲ ਪੂਜ ਸੁਨਾਹੀ ਹਰਿ ਹਰਿ ਨਾਨਕ ਨਾਮ ਆਮੋ ਰਾਸ਼ਟਰਪਤੀ ਜਪ ਤਾਪ ਗਿਆਨ ਸਭ ਧਿਆਨ ਖੱਟ ਸ਼ਾਸਤਰ ਸਿਮਰਤ ਵਖਿਆ ਯੋਗ ਅਭਿਆਸ ਕਰਮ ਧਰਮ ਕਿਰਿਆ ਸਕਲ ਤਿਆਗ ਬਨ ਵਧੀ ਫਿਰ ਅਨੁਕ ਪ੍ਰਕਾਰ ਕੀ ਬਹੁ ਜਤਨਾ ਪੁੰਦਨ ਹੋਮੇ ਬਹੁ ਰਤਨਾ ਸਰੀਰ ਕਟਾਇ ਹੋਮੇ ਕਰ ਰਾਤੀ ਵਰਤ ਨਿਮ ਕਰ ਬਹੁ ਭਾਤੀ ਨਹਿ ਤੁਲ ਰਾਮ ਨਾ ਵਿਚਾਰ ਨਾਨਕ ਗੁਰਮੁਖ ਨਾਮ ਜਪਿਆ ਅਕਬਾਰ ਨਾਮ ਖੰਡ ਪ੍ਰਥਮੀ ਫਹਿਰਾਇ ਚਿਰ ਜੀਵਾ ਮਹਾਉਦਾਸ ਤੁਪੀ ਸਰਥੀ ਵੈਗਨ ਵਾਹਿ ਹੋਮਤ ਪ੍ਰਾਣ ਕਨ ਕਰ ਸਭ ਹੈ ਵਰਪੂਮਦਾ ਨਿਆਵਲੀ ਕਰਮ ਕਰ ਬਹਵਾਸਨ ਜੈਨ ਵਾਰਕ ਸੰਜਮ ਆਦਿ ਸਾਧਨ ਜੈਨ ਵਾਰਕ ਸੰਜਮ ਆਇਤ ਸਾਧਨ ਨਿਮਖ ਨਿਮਕਾਰ ਸਰੀਰ ਕਟਾਵਤਾਉ ਭੀ ਹਉਮੈ ਮੈਣ ਦਵੈ ਹਰਿ ਕੇ ਨਾਮ ਸੰਸਰ ਕਛੁ ਨਾਹਿ ਨਾਨਕ ਗੁਰਮੁਖ ਨਾਮ ਜਪਤ ਗਤਿ ਪਾਹੀ ਮਨ ਕਾਮਨਾ ਤੀਰ ਦੇਹ ਛੁਟੈ ਗੁਰੂ ਮਨ ਮੰਦ ਹੁਟੈ ਸੋਚ ਕਰੈ ਦਿਨ ਸਰ ਰਾਤ ਮਨ ਕੀ ਮੈੜ ਨ ਤੰਤ ਜਾ ਤਿਸ ਦੇਹੀ ਕਾ ਬਹੁ ਸਾਧਨ ਕਰੇ ਮਨ ਦੀ ਕਬੂ ਨ ਵਿਖਿਆ ਟਰੈ ਜਲ ਤੋ ਵੈ ਬਹ ਦੀ ਹਨੀਤ ਸੁਧ ਕਹਾ ਹੋਈ ਕਾਚ ਪੀਤ ਮਨ ਹਰਿ ਕੇ ਨਾਮ ਕੀ ਮਹਿਮਾ ਊਜ ਨਾਨਕ ਰਾਮ ਉਦਰੀ ਪਤਤ ਬਹੁ ਮੂਚ ਬਹੁ ਤੁਸ ਜਾਣ ਜਮਕਾ ਪਾ ਵਿਆ ਬਨਕ ਜਤਨ ਕਰ ਤਰ ਸੁਨਾ ਧਰਾਪ ਪੀਖ ਅਨੇਕ ਅਗਨ ਬੋਜਾ ਕੋਟਿਓ ਪਾਵ ਤਰਗਨ ਸਿਜਾਇ ਛੂਟ ਸਨਹ ਊਪ ਪਿਆਰ ਮੋਹ ਵਿਆਪ ਹਮਾਇਆ ਜਾ ਰਵਰ ਕਰ ਦੂ ਸਗਲੀ ਚਾਉਂਡਾ ਨਾ ਗੋਬਿੰਦ ਭਜਨ ਬਿਨ ਤੇਲ ਨਹਿ ਮਾਨ ਹਰਿ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ ਚਾਰ ਪਦਾਰਥ ਜਗ ਮੰਗ ਸਾਹ ਜਨਕ ਸੇਵਾ ਲਾਗ ਜੇ ਕੋ ਆਪਣਾ ਦੁਖ ਮਟਾਵੈ ਹਰ ਹਰ ਨਾਮ ਦਾ ਸਤਿਗਾਵੈ ਜੇ ਕੋ ਆਪਣੇ ਸੁਭਾ ਲੋਰਾ ਸਾਹ ਸੰਗ ਹਉਮੈ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਹ ਜਨਕ ਸਰਣੀ ਪਰੈ ਜਿਸ ਜਨ ਕਾ ਪ੍ਰਭ ਦਾਸ ਪਿਆਸ ਨਾਨਕ ਤਾ ਕੋ ਬਰ ਬਲ ਜਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਹ ਸੰਗ ਜਾਗ ਮਟਿਆ ਮਨ ਆਪ ਸਕਾਉ ਜੋ ਜਾਣ ਨੀਚੈ ਸੋ ਗਣੇ ਸਭ ਤੁ ਜਾ ਜਾ ਕਾ ਮਨ ਹੋਏ ਸਗਲ ਗਰੀਨਾ ਹਰ ਹਰ ਨਾਮ ਦਿਨ ਘਟ ਘਟੀਨਾ ਮਨ ਆਪਣੇ ਤੋਂ ਬੁਰਾ ਮਟਾਨਾ ਪੀਖੈ ਸਗਲ ਸ੍ਰੇਸ਼ਟ ਸਾਜਨਾ ਸੁਖ ਦੁਖ ਜਨ ਸਮਦ੍ਰਿਸ਼ਟੇ ਤਾ ਨਾਨਕ ਪਾਪ ਪੁਨਾ ਨਹੀਂ ਲੇ ਪਾ ਨਿਰ ਧਨ ਕਉ ਧਨੁ ਤੇਰੋ ਨਾਉਨ ਹਵੇ ਕਉ ਨਾਉ ਤੇਰਾ ਥਾ ਉਨ ਮਾਨ ਕਉ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦਿਵਸ ਦਾਨ ਕਰਨ ਕਰਾਉਣ ਹਰ ਸਵਮ ਸਗਲ ਘਟਾ ਕੇ ਅੰਤਰ ਜਾਮੇ ਆਪਣੀ ਗਾਇਤ ਮਿਤ ਜਾਨ ਹੋ ਆਪ ਆਪਣ ਸੰਗਾ ਪ੍ਰਭ ਰਾਤੀ ਤੁਮਰੀ ਉਸਤਤ ਤੁਮ ਦੇ ਹੋਏ ਨਾਨਕ ਅਵਰਨਾ ਜਾਨ ਸਕੋਏ ਸਰਵ ਧਰਮ ਸ੍ਰੇਸ਼ਟ ਧਰਮ ਹਰਿ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹ ਉਦਮ ਕਿਰਿਆ ਸਾ ਸੰਗ ਦੁਰਮ ਤੁਮ ਵਾਲਾ ਹਿਰਿਆ ਸਗਲ ਉਦਮ ਹੈ ਉਦਮ ਭਲਾ ਹਰਿ ਕਾ ਨਾਮ ਜਪ ਹੋ ਜੀ ਸਦਾ
ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰਿ ਕੋ ਜਸੁ ਰਸਨ ਬਖਾਨੀ ਸਗਲ ਸ਼ਾਂਤੀ ਹੋਉ ਤੁਮ ਥਾ ਨਾਨਕ ਜੀ ਘਾਟ ਵਾਸਾ ਹਰਿ ਨਾਮ ਸਲੋਕ ਨਿਰ ਗੁਣੀ ਹਰਿ ਆਨਿਆ ਸੋ ਪ੍ਰਸਾਦ ਸੰਭਾਲ ਜਨ ਕੀਆ ਤਿਸ ਜੀਤ ਰਾਖ ਨਾਨਕ ਨਿਰਭਹੀ ਨਾਲ ਅਸ਼ਟਪਦੀ ਔਰ ਮਈਆ ਕੇ ਕੁੰਚੇਤ ਪ੍ਰਾਣੀ ਕਨ ਬੋਧੇ ਕਨ ਦ੍ਰਿਸ਼ਟਾਨੀ ਜੰਤੂ ਸਾਜ ਸਵਾਰ ਸੀਗਾਰਿਆ ਗਰਭਗਨ ਮਹਜਨ ਉਭਾਰਿਆ ਬਾਰ ਵਿਵਸਥਾ ਤੁਜਹ ਪਿਆਰਾ ਦੂਤ ਭਰ ਜੋਬਨ ਭੋਜਨ ਸੁਖ ਸੂਤ ਬਿਰਦ ਪਿਆ ਉਪਰ ਸਾਖ ਸੈਨ ਮੁਖਾ ਪਿਆ ਬੈਠ ਕਰ ਦੈਨ ਇਹ ਨਿਰਗੁਣ ਗੁਣ ਕਸ਼ਮ ਰਾਉ ਜੈ ਬਖਸ਼ਰੇ ਹੋ ਤਾ ਨਾਨਕ ਸੀ ਜੈ ਜਹ ਪ੍ਰਸਾਦ ਤਾਰੂ ਉਪਰ ਸੰਗ ਵਸਾ ਸਤਪ੍ਰਾਦਮੀਤ ਬਨਤਾ ਸੰਘ ਸਹਿ ਜੋ ਪ੍ਰਸਾਦ ਪੀਵੈ ਹੰ ਸੀਤਲ ਜਲ ਸੁਖਦਾਈ ਪਵਨ ਪਾਵ ਕਮਲਾ ਜੋ ਪ੍ਰਸਾਦ ਭੋਗੈ ਹੰ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ ਦੀਨੇ ਹਸ ਪਾਪ ਕਰਨ ਨੇਤਰ ਰਸਨਾ ਤੇ ਸਹਿ ਤਿਆਗ ਅਵਰ ਸੰਗਰਚਨਾ ਸੇ ਦੁਖ ਮੂੜ ਅੰਧ ਵਿਆ ਪੀ ਨਾਨਕ ਲਿਹੋ ਪ੍ਰਭ ਆਪਿਆ ਅਨੰਤ ਜੋ ਰਖਨ ਹਾਰ ਤੇ ਸਿਉ ਪ੍ਰੀਤ ਨ ਕਰ ਗੁਵਾਰ ਜਾ ਕੇ ਸਿਵਾ ਨਵਨਿਤ ਪਾਵਤਾ ਸਿਉ ਮੂੜਾ ਮਨ ਹਿੰਦਾ ਜੋ ਠਾਕੁਰ ਸਦ ਸਦਾ ਹਜ਼ੂਰੇ ਤਾਕਵੰਦਾ ਜਾਂਤ ਦੂਰੇ ਜਾ ਕੇ ਟਹਿਰ ਪਾਵੈ ਦਰਗਾਹ ਮੈਨ ਤੇ ਸਹਿਬ ਸਾਰੇ ਮੁਕਤਿਆ ਜਾਨ ਸਦਾ ਸਦਾ ਉਹ ਭੁਲਨ ਹਾਰ ਨਾਨਕ ਰਖਨ ਹਾਰ ਅਪਾਰ ਰਤਨ ਤਿਆਗ ਕੌੜੀ ਸੰਗਰਚੈ ਸਾਚ ਛੋਟ ਝੂਠ ਸੰਗ ਮਚੈ ਜੋ ਛੱਡਣਾ ਸਵਸਥਿਰ ਕਰਮਾ ਨੇ ਜੋ ਹੋਵਨ ਸੋ ਦੂਰ ਪਰਾ ਨ ਛੋੜ ਜਾ ਤਸਕਰ ਸਰਾਮ ਕਰੈ ਸੰਗ ਸਹਾਇ ਦਹ ਪਰ ਹਰੈ ਚੰਦਨ ਲੀ ਉਪਤਾਰ ਤੁਇ ਕਰਤ ਪ੍ਰੀਤ ਪਸੰਦ ਸੰਗ ਅੰਤ ਕੂਮੈ ਪਦ ਤੁ ਬਿਕਰਾ ਨਾਨਕਾ ਲਿਹੋ ਪ੍ਰਭ ਦਇਆਲ ਕਰ ਦੂਤ ਪਸੁ ਕੀ ਮਾਨਸ ਜਾਤ ਲੋਕ ਪਤਾਰਾ ਕਰੈ ਦਨ ਰਾਤ ਬਾਹਰ ਵੇਖ ਅੰਤਰ ਮਨ ਵਾਇਆ ਸ਼ਬਦ ਸੁਨਾਹਿ ਕਾਸ਼ ਕਰੈ ਛੁਪਾਇ ਬਾਹਰ ਗਿਆਨ ਧਿਆਨ ਸੁਨਾਨ ਅੰਤਰ ਵਿਆਪ ਲੋਪ ਸਵੈਨ ਅੰਤਰ ਅਗਨ ਬਹਿਰ ਤਾਂ ਸਵੈ ਗਲ ਪਾਤਰ ਕੈਸੇ ਤਰਾ ਸਹ ਜਾ ਕੇ ਅੰਤਰ ਬਸ ਪ੍ਰਭਵ ਨਾਨਕ ਤੀ ਜਨ ਸਹਿਜ ਸਮਾਇ ਤੂੰ ਸੁਹਨ ਆਉਂਦਾ ਕਹਿ ਸਮਾਰ ਪਾਵੈ ਕਰ ਗਹਿ ਲਿਹੋੜ ਨਿਭਾਵੈ ਕਹਿ ਬੁਜਾਰਤ ਬੂਜਾ ਡੋਰਨ ਕਹੀਐ ਤਾਉ ਸਮਝਾਉ ਪੂਰਾ ਕਹਿ ਬਿਹਨ ਪਾਦ ਕਾਵੈ ਗੁੰਗ ਜਤਨ ਕਰੈ ਤਾਉ ਪੀ ਸੁਰ ਭੰਗ ਕਹਿ ਪਿੰਗਰ ਪਰਬਤ ਪਾਰ ਪਵਨ ਨਹੀਂ ਹੋ ਤੂੰ ਹੈ ਉਸ ਕਵਨ ਕਰ ਤਾਰ ਕਾਰਣ ਆਵੈ ਦੀ ਬੇਨਤੀ ਕਰਾਂ ਨਾਨਕ ਤੁਮਰੀ ਕਿਰਪਾ ਤਰ ਸੰਗ ਸਹਾਇ।

ਸਿਫਤਰਾ ਸੰਸਾਰ ਜੋ ਤੁਮ ਪਾਨੇ ਦਿਨ ਪ੍ਰਭ ਜਾਤ ਨਾਨਕ ਜਨ ਚਰਨ ਪ੍ਰਾਪਤ ਕਰੋ ਬੇਨਤੀ ਪਾਰ ਪ੍ਰਭ ਸਭ ਜਨ ਆਪਣਾ ਕੀ ਆਇਆ ਪਹਿਮਨ ਆਪ ਪਾਪ ਕਰਤ ਨ ਵੀਰ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨਿਰਾ ਉਪਾਵ ਸਿਆਮ ਸਕਲ ਤੇ ਰਹਿਤ ਸਭ ਕਾਹ ਜਨ ਆਦਮ ਕੀ ਰਹਿਤ ਜਿਹ ਪਾਵੈ ਤਿਹ ਲੈ ਲੜ ਲਾਇ ਥਾਨ ਥਨੰਦਰ ਰਹਿਆ ਸਮਾਇ ਸੋ ਸੇਵਕ ਜਿਹ ਕਿਰਪਾ ਕਰੀ ਨਿਮਕ ਨਿਮਕ ਜਬ ਨਾਨਕ ਕਰੀ ਸਲੋਕ ਆਮ ਕ੍ਰੋਧਾ ਲੋ ਮੋਹ ਬਿੰਸ ਜੈ ਹੂੰ ਏਵ ਨਾਨਕ ਪ੍ਰਭ ਸਰਣ ਆਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਤੀ ਜਿਹ ਪ੍ਰਸਾਦ ਛਤੇ ਅੰਮ੍ਰਿਤ ਖਾਹਿਤ ਠਾਕੁਰ ਕੋ ਰਖ ਮਨ ਵਾਹੀ ਜਿਹ ਪ੍ਰਸਾਦ ਸੁਗੰਧਿਤ ਤਨ ਲਾਵਹਿ ਤਿਸ ਕਉ ਸਿਮਰਤ ਪਰਮ ਵਾਦ ਪਾਵ ਜੋ ਪ੍ਰਸਾਦ ਬਸ ਸੁਖ ਮੰਦਰ ਤਿਸ ਹਿਤਿ ਆਇ ਸਦਾ ਮਨ ਅੰਦਰ ਜੋ ਪ੍ਰਸਾਦ ਗ੍ਰਿਹ ਸੰਗ ਸੁਖ ਵਸਨਾ ਅਠ ਪਹਿਰ ਸਿਮਰਤ ਉਸ ਰਸਨ ਜੋ ਪ੍ਰਸਾਦ ਰੰਗ ਰਹਿ ਭੋਗ ਨਾਨ ਸਦਾ ਦਿਆਈ ਹੈ ਧਿਆਵਨ ਯੋਗ ਜਿਹ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੈ ਤਿਆਗ ਅਵਲਵ ਜੋ ਪ੍ਰਸਾਦ ਸੁਖ ਸੇਜ ਸੋਈ ਜਮਨ ਅਠ ਪਹਿਰ ਤਾਕ ਜਹ ਗਾਵੀ ਜੈ ਜੋ ਪ੍ਰਸਾਦ ਤੁਜ ਸਭ ਕੁ ਮਾਨ ਮੁਖਤਾ ਕੁਜ ਸਰਸਨ ਮੁਖਨ ਜੋ ਪ੍ਰਸਾਦ ਜੁਰੂ ਰਹਿਤਾ ਤਨ ਮਨ ਸਦਾ ਧਿਆਈ ਕਿਵਲ

ਸਹਿਜਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਨਵ ਜੇ ਪ੍ਰਸਾਦ ਤੇਰੀ ਜਾਤ ਸੋ ਪ੍ਰਭ ਸਿਮਰ ਸਦਾ ਧਨਰਾਜ ਪ੍ਰਸਾਦ ਤੇਰੀ ਪਾਤ ਰਹਿ ਗੁਰ ਪ੍ਰਸਾਦ ਨਾਨਕ ਜਾ ਸੁਕਾਹ ਜੇ ਪ੍ਰਸਾਦ ਸੁਨੇਹ ਕਰਨ ਅਨਾਦ ਜੇ ਪ੍ਰਸਾਦ ਬੇਖ ਬਿਸਮਾ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜ ਵਸਨਾ ਜੇ ਪ੍ਰਸਾਦ ਹਸ ਕਰ ਚਰਹ ਜੇ ਪ੍ਰਸਾਦ ਸੰਪੂਰਨ ਫਰਾ ਜੇ ਪ੍ਰਸਾਦ ਪਰਮ ਗਦ ਪਾਵੇ ਜੇ ਪ੍ਰਸਾਦ ਸੁਖ ਸਹਿਜ ਸਮਾਵੇ ਹੈ ਸਭ ਤਿਆਗ ਅਵਰ ਕਾ ਤਰਾਗ ਗੁਰ ਪ੍ਰਸਾਦ ਨਾਨਕ ਮਨ ਜਾਗ ਜੇ ਪ੍ਰਸਾਦ ਨੂੰ ਪ੍ਰਗਟ ਸੰਸਾਰ ਜਿਸ ਪ੍ਰਭ ਕਾ ਮੂਰ ਨਾ ਮਨ ਵਸਾਰ ਜੇ ਪ੍ਰਸਾਦ ਤੇਰਾ ਪ੍ਰਤਾਰੀ ਮਨ ਮੂੜ ਤੂੰ ਤਾਕ ਜਬ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਦਸਾ ਜਾਨ ਮਨ ਸਦਾ ਹਜੂਰ ਜੇ ਪ੍ਰਸਾਦ ਤੂੰ ਪਾਵੇ ਸਾਜ ਰੀ ਮਨ ਮੇਰੇ ਤੂੰ ਤਾ ਸੁਰਾਜ ਜੇ ਪ੍ਰਸਾਦ ਸਭ ਕੀ ਗਾ ਤੂੰ ਨਾਨਕ ਜਾਪ ਜਪੈ ਜਪ ਸੁਆਬ ਜਪਾਈ ਜਪੈ ਸੁਨਾਵਾਪ ਗਾ ਵਾਯੂ ਸੁ ਹਰ ਗੁਣ ਗਾਉ ਪ੍ਰਭ ਕਿਰਪਾ ਦੁਖ ਪ੍ਰਗਾਹ ਪ੍ਰਭੁ ਦਇਆ ਦੁਕਨ ਵਿਗਾਹ ਪ੍ਰਭ ਸੁਪ੍ਰਸਾਨ ਵਾਸਾ ਪ੍ਰਭ ਸੋਏ ਪ੍ਰਭ ਸੁਪ੍ਰਸਾਨ ਵਾਸਾ ਮਨ ਸੋਏ ਪ੍ਰਭ ਦਇਆ ਤਿਮਾ ਤੂਤ ਮੋਏ ਸਰਵਨ ਧਾਨ ਪ੍ਰਭ

ਕੀ ਆਚਾਰ ਜਗਾ ਥਾ ਅਸ਼ਟ ਪਾਦੀ ਸਾਧੁ ਕਾ ਸੰਗ ਮੁਖ ਉਜਨ ਹੋਤ ਸਾਧਸੰਗ ਵਸਾਰੀ ਹੋਤ ਸਾਧੁ ਸੰਗ ਮਿਟਿਆ ਅਭਿਮਾਨ ਸਾਧੁ ਸੰਗ ਪ੍ਰਗਟਿਆ ਸੁ ਗਿਆਨ ਸਾਧੁ ਸੰਗ ਪੂਜਿਆ ਪ੍ਰਭ ਨੀਰਾ ਸਾਧਸੰਗ ਸਭ ਉਤਨ ਵੀਰਾ ਸਾਧੁ ਸੰਗ ਪਾਏ ਨਾਮ ਰਤਨ ਸਾਧੁ ਸੰਗ ਇੱਕ ਪ੍ਰਜਾਤਨ ਸਾਧੁ ਕੀ ਮਹਿਮਾ ਵਰਨ ਕਰਨ ਪ੍ਰਾਣੀ ਨਾਨਕ ਸਾਧੁ ਸੁਭਾ ਬ੍ਰਹਮ ਵਾਹਿ ਸੁਮਨ ਸਾਧੁ ਸੰਗਾ ਗੋਚਰ ਮਿਲਿਆ ਸਾਧੁ ਸੰਗ ਸਦਾ ਪ੍ਰਫੁਲਿਆ ਸਾਧੁ ਸੰਗ ਆਵਹਿ ਵਹਿ ਪੰਚਾ ਸਾਧ ਸੰਗ ਅੰਮ੍ਰਿਤ ਰਹਿ ਪੁੰਚਾ ਸਾਧ ਸੰਗ ਸਭ ਗਿਰੀਆਂ ਸਾਧ ਕੇ ਸੰਗ ਮਨੋਹਰ ਬੈਨ ਸਾਧ ਕੇ ਸੰਗ ਨ ਕਦ ਹੁੰਦਾ ਵੈ ਸਾਧ ਸੰਗ ਸਤ ਮਨ ਪਾਵੈ ਸਾਧ ਸੰਗ ਮਾਇਆ ਦੇ ਪੇਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ ਸਾਧ ਸੰਗ ਦੁਸ਼ਮਣ ਸਾਧੀਤ ਸਾਧੂ ਕੇ ਸੰਗ ਮਹਾਪਨੀਰ ਸਾਧ ਸੰਗ ਕੇ ਸਿਓ ਨਹਿ ਬੈਰ ਸਾਧ ਕੇ ਸੰਗ ਨਿਗਾ ਬੈਰ ਸਾਧ ਕੇ ਸੰਗ ਨਾਹ ਕੁਮੰਦਾ ਸਾਧ ਸੰਗ ਜਨ ਪਰਮਾਨੰਦ ਸਾਧ ਸੰਗ ਨਾਹ ਹਵਤਾ ਪੁਰ ਸਾਧ ਸੰਗ ਤਾਜਾ ਸਭ ਆਪ ਆਪ ਜਾਨ ਸਾਧ ਬੜਾਈ ਨਾਨਕ ਸਾਧ ਪ੍ਰਭੂ ਬਨ ਆਈ ਸਾਧ ਕੇ ਸੰਗ ਨ ਕਬੂ ਹਤਾ ਵੈ ਸਾਧ ਸੰਗ ਸਦਾ ਸੁਖ ਪਾ ਸਾਧ ਸੰਗ ਵਸਤਾ ਗੋਚਰ ਰਹਿ ਸਾਧ ਕੇ ਸੰਗ ਆਜਾਰ ਸਹਿ ਸਾਧ ਕੇ ਸੰਗ ਵਸਾ ਥਾਨ ਊਚਾ ਸਾਧ ਕੇ ਸੰਗ ਵਹਿਲ ਪਾ ਊਚਾ ਸਾਧ ਕੇ ਸੰਗ ਦ੍ਰਿੜਾ ਸਭ ਧਰਮ ਸਾਧ ਸੰਗ ਕੇਵਲ ਪਾਰ ਬਨ ਸਾਧ ਸੰਗ ਪੈ ਨਾਮ ਨਿਧਾਨ ਨਾਨਕ ਸਾਧ ਕੇ ਗੁਰੂ ਬਾਣ ਸਾਧ ਕੇ ਸੰਗ ਸਭ ਕੋ ਲਿਓ ਹਰ ਸਾਧ ਸੰਗ ਸਾਧ ਨੂੰ ਵਿਗਤ ਕੋਟਾਂਬ ਨਿਹਤਾਰਾ ਸਾਧ ਕੇ ਸੰਗ ਸੋ ਧਨ ਪਾਵ ਜਿਸ ਤਨ ਤੇ ਸਾ ਗੋਬਰ ਸਾਹਿਬ ਸਾਧ ਸੰਗ ਧਰਮ ਰਾਈ ਕਰੇ ਸੇਵਾ ਸਾਧੁ ਸੰਗ ਸੋਭਾ ਸੁਰ ਦੇਵਾ ਸਾਧੁ ਸੰਗ ਪਾਪ ਪੁਲਾਇਨ ਸਾਧੁ ਸੰਗ ਅੰਮ੍ਰਿਤ ਗੁਣ ਗਾਇਨ ਸਾਧੁ ਕੇ ਸੰਗ ਸਰਬ ਥਾਨ ਗਮ ਨਾਨਕ ਸਾਧੁ ਕੇ ਸੰਗ ਸਭਲੇ ਜਨਾਬ ਸਾਧੁ ਕੇ ਸੰਗ ਨਹਿ ਕਾਸ਼ ਕਾਲ ਦਰਸ਼ਨ ਪੀੜ ਦੋ ਦਿਨ ਹਾਲ ਸਾਧੁ ਕੇ ਸੰਗ ਕਲੂ ਖਤ ਹਰੈ ਸਾਧੁ ਸੰਗ ਨਰਕ ਪਰ ਹਰੈ ਸਾਧੁ ਸੰਗ ਈ ਹਾਉ ਹਾ ਸੋਹਿਲਾ ਸਾਧੁ ਸੰਗ ਵਿਸ਼ਰਤ ਹਰ ਮਿਲਾ ਜੋ ਸੋਹਿ ਫਲ ਪਾਵੇ

ਸੰਗ ਸਰ ਪਰਨ ਹਤਰੈ ਸਾਧੁ ਸੰਗ ਲਗੈ ਪਰ ਮੀਠਾ ਸਾਧੂ ਕੈ ਸੰਗ ਘਾਟ ਘਾਟ ਡੀਠਾ ਸਾਧ ਸੰਗ ਪੈ ਆਗਿਆ ਕਰੇ ਸਾਧ ਸੰਗਤ ਪਈ ਹਮਾਰੇ ਸਾਧੁ ਸੰਗ ਬੇਟੇ ਸਭ ਰੋਣਾ ਨੂੰ ਸਾਧ ਬੇਟੇ ਸੰਯੋਗ ਸਾਧ ਕਿ ਮੈਂ ਹਮਾਰ ਬੇਦਨਾ ਜਾਣਾ ਜੇ ਤਾ ਸੁਨਹ ਦੇ ਤਾ ਵਖਿਆ ਨਹ ਸਾਧ ਕੀ ਉਪਮਾ ਦੇਹ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਾਰ ਪੂਰ ਸਾਧ ਸੁਭਾ ਕਾ ਨਾਹੀ ਅੰਧ ਸਾਧ ਸੁਭਾ ਸਦਾ ਬੇ ਅੰਧ ਸਾਧ ਸੁਭਾ ਉਜਤੇ ਉਜ ਸਾਧ ਸੁਭਾ ਮੂਜ ਤੇ ਮੁਜ ਸਾਧ ਸੁਭਾ ਸਾਧ ਬਣ ਆਈ ਨਾਨਕ ਸਾਧ ਪ੍ਰਭੇ ਯਤਨਾ ਪਾਇ ਸਲੋਕ ਮਨ ਸਾਚਾ ਮੁਖ ਸਾਚਾ ਸੋਇ ਅਵਰਨਾ ਪੀਖ ਹੈ ਇਸ ਬਿਨ ਕੋਈ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਇਆ ਅਸ਼ਪਦੀ ਬ੍ਰਹਮ ਗਿਆਨੀ ਸਦਨ ਅਲੀਪ ਜਹ ਜਲ ਮਹਿ ਕਮਲ ਅਲੀਪ ਬ੍ਰਹਮ ਗਿਆਨੀ ਸਦਨ ਅਰਦੋਹ ਜਹ ਸੂਰ ਸਰਵ ਕਾ ਸੁਖ ਬ੍ਰਹਮ ਗਿਆਨ ਕੈ ਦ੍ਰਿਸ਼ਟ ਸਮਾਨ ਜਹ ਰਾਜ ਰੰਗ ਕਾ ਲਾਗਤ ਰੁਪਵਾਨ ਬ੍ਰਹਮ ਗਿਆਨੀ ਕੈ ਧੀਰ ਜੇ ਜਉ ਵਸੁਦਾ ਕੋਦੈ ਕੁ ਚੰਦ ਲੇਪ ਬ੍ਰਹਮ ਗਿਆਨੀ ਕਹਿ ਗੁਣ ਆਇਆ ਗੁਣਾਨ ਜੋ ਪਾਵ ਕਸੈ ਸੁਭਾਵ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈ ਹਮੈੜ ਨ ਲਾਗ ਜਲ ਬ੍ਰਹਮ ਗਿਆਨਿਕ ਮਨ ਹੋਇ ਪ੍ਰਗਾਹ ਜਹ ਤਰੂ ਪਰਾ ਕਹਿ ਬ੍ਰਹਮ ਗਿਆਨਿਕ ਮਿੱਤਰ ਸਦਰ ਸਮਾਨ ਬ੍ਰਹਮ ਗਿਆਨਿਕ ਨਾਹਿ ਅਭਿਮਾਨ ਬ੍ਰਹਮ ਗਿਆਨ ਉਜਤੇ ਉਚਾ ਮਨ ਆਪਣਾ ਹੈ ਸਬਦ ਨੀਚਾ ਬ੍ਰਹਮ ਗਿਆਨ ਸੇ ਜਨ ਪਾਏ ਨਾਨਕ ਜਨ ਪ੍ਰਭਾਵ ਕਰੀਏ ਬ੍ਰਹਮ ਗਿਆਨ ਸਕਲ ਗਿਰੀਨਾਇਆ ਤਮਰਾਸ ਬ੍ਰਹਮ ਗਿਆਨ ਚੀਨਾ ਬ੍ਰਹਮ ਗਿਆਨ ਕਿ ਸਭ ਉਪਰਮਾਇਆ ਬ੍ਰਹਮ ਗਿਆਨ ਤੇ ਕੈਸ਼ ਬੁਰਾ ਨਾਮ ਪਾਇਆ ਬ੍ਰਹਮ ਗਿਆਨ ਸਦਾ ਸਮਦਰ ਸੀ ਬ੍ਰਹਮ ਗਿਆਨ ਕੇ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨ ਬੰਧਨ ਤੇ ਮੁਕਤਾ ਬ੍ਰਹਮ ਗਿਆਨ ਕੀ ਨਿਰਮਲ ਯੋਗਤਾ ਬ੍ਰਹਮ ਗਿਆਨ ਕਾ ਭੋਜਨ ਗਿਆ ਨਾਨਕ ਬ੍ਰਹਮ ਗਿਆਨ ਕਾ ਬ੍ਰਹਮ ਧਿਆਨ ਬ੍ਰਹਮ ਗਿਆਨ ਏਕ ਉਪਰਾਹ ਬ੍ਰਹਮ ਗਿਆਨ ਕਾ ਨਹਿ ਬਿੰਦਾਹ ਬ੍ਰਹਮ ਗਿਆਨ ਬ੍ਰਹਮ ਕਾ ਬੀਤਾ ਬ੍ਰਹਮ ਗਿਆਨੀ ਕਾ ਗਰੀਬੀ ਸਮਾਹ ਬ੍ਰਹਮ ਗਿਆਨ ਪਰ ਉਪਕਾਰ ਮਾਹ ਬ੍ਰਹਮ ਗਿਆਨ ਕਾ ਨਹਿ ਧੰਦਾ ਬ੍ਰਹਮ ਗਿਆਨ ਦਾਵਤ ਬੰਧਾ ਬ੍ਰਹਮ ਗਿਆਨ ਕਾ ਹੋਇ ਸੁਪਲਾ ਬ੍ਰਹਮ ਗਿਆਨ ਸੁਫਲ ਉਪਲਾ ਬ੍ਰਹਮ ਗਿਆਨ ਸੰਗ ਸਕਲ ਉਧਾਰ ਨਾਨਕ ਬ੍ਰਹਮ ਗਿਆਨੀ ਜਪ ਸਗਲ ਸੰਸਾਰ ਬ੍ਰਹਮ ਗਿਆਨ ਕੈ ਕਾ ਰੰਗ ਬ੍ਰਹਮ ਗਿਆਨ ਕਾ ਵਸ ਪ੍ਰਭ ਸੰਗ ਬ੍ਰਹਮ ਗਿਆਨ ਕਾ ਨਾਮ ਆਧਾਰ ਬ੍ਰਹਮ ਗਿਆਨ ਕਾ ਨਾਮ ਪਰਵਾਰ ਬ੍ਰਹਮ ਗਿਆਨ ਸਦਾ ਸਾਧ ਜਾਗਤ ਬ੍ਰਹਮ ਗਿਆਨ ਅਹੂ ਬੋਧ ਤਿਆਗਤ ਬ੍ਰਹਮ ਗਿਆਨੀ ਕਾ ਮਨ ਪਰਮਾਨੰਦ ਬ੍ਰਹਮ ਗਿਆਨ ਕਾ ਕਰ ਸਦਾਨੰਦ ਬ੍ਰਹਮ ਗਿਆਨ ਸੁਖ ਸਹਿਜਨ ਵਾਸ ਨਾਨ ਬ੍ਰਹਮ ਗਿਆਨੀ ਕਾ ਨਹਿ ਵਿਨਾਸ ਬ੍ਰਹਮ ਗਿਆਨ ਬ੍ਰਹਮ ਕਾ ਬੀਤਾ ਬ੍ਰਹਮ ਗਿਆਨ ਏਕ ਸੰਹਿਤਾ ਬ੍ਰਹਮ ਗਿਆਨ ਕਾ ਹੋਇਆ ਚੰਦ ਬ੍ਰਹਮ ਗਿਆਨ ਕਾ ਨਿਰਮਲ ਬੰਧ ਬ੍ਰਹਮ ਗਿਆਨ ਜਿਸ ਕਰ ਪ੍ਰਭਿਆ ਬ੍ਰਹਮ ਗਿਆਨ ਕਾ ਵੱਡ ਪ੍ਰਤਾਪ ਬ੍ਰਹਮ ਗਿਆਨ ਕਾ ਤਰਫ ਪਿੜ ਭਾਗੀ ਪਾਈ ਆ ਬ੍ਰਹਮ ਗਿਆਨ ਕੋ ਬਾਲ ਬਲ ਜਾਈ ਆ ਬ੍ਰਹਮ ਗਿਆਨੀ ਕਾਉ ਜਹ ਮਹੇਸ਼ਰ ਨਾਨ ਬ੍ਰਹਮ ਗਿਆਨ ਆ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਹਿ ਬ੍ਰਹਮ ਗਿਆਨ ਕਾ ਸਕਲ ਮਨ ਵਾਹਿ ਬ੍ਰਹਮ ਗਿਆਨ ਕਾ ਕੌਣ ਜਾਣ ਪੇਦ ਬ੍ਰਹਮ ਗਿਆਨ ਕੋ ਸਦਾ ਦੀਸ ਬ੍ਰਹਮ ਗਿਆਨ ਕਾ ਕਥੇ ਆਨਾ ਜਾਦਾ ਕੀ ਅਰ ਬ੍ਰਹਮ ਗਿਆਨ ਸਰਬ ਕਾ ਠਾਕੁਰ ਬ੍ਰਹਮ ਗਿਆਨ ਮੇਤ ਕੌਣ ਬਖਾਨ ਬ੍ਰਹਮ ਗਿਆਨ ਗਾਤ ਬ੍ਰਹਮ ਗਿਆਨ ਜਾਣਾ ਬ੍ਰਹਮ ਗਿਆਨ ਕਾਂਦਨਾ ਪਾ ਨਾਨ ਬ੍ਰਹਮ ਗਿਆਨ ਕਹੋ ਸਦਾ ਨਮਸਕਾਰ ਬ੍ਰਹਮ ਗਿਆਨ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨ ਸਾਧ ਜੀਵ ਨਹਿ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨ ਅਨਾਥ ਕਨਾ ਬ੍ਰਹਮ ਗਿਆਨ ਕਾ ਸਭ ਉਪਰਹਾਸ ਬ੍ਰਹਮ ਗਿਆਨ ਕਾ ਸਗਲੇ ਆਕਾਰ ਬ੍ਰਹਮ ਗਿਆਨ ਨਿਰੰਕਾਰ ਬ੍ਰਹਮ ਗਿਆਨ ਕੀ ਸੋਭਾ ਬ੍ਰਹਮ ਗਿਆਨੀ ਬਣੀ ਨਾਰਾਇਣ ਬ੍ਰਹਮ ਗਿਆਨ ਸਰਬ ਕਾ ਧਨ ਸਲੋਕ ਔਰ ਧਾਰਾ ਜੋ ਅੰਤਰਨਾਮ ਸਰਮਾ ਪੀਖਾ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਨਾਨਕ ਪਰ ਸਗਲ ਨਿਸਤਾਰ ਅਸ਼ਟਪਦੀ ਮਿਥਿਆ ਨਾਹਿ ਰਸਨ ਪਰਸ ਮਨਮਹ ਪ੍ਰੀਤ ਨਿਰੰਜਨ ਦਰਸ ਉਪਰ ਤ੍ਰਿਯ ਰੂਪਨਾ ਪੀਖ ਨੇਤਰ ਸਾਧ ਕੀ ਟਹਿਰ ਸੰਤ ਸੰਗਹੀਤ ਕਰਨ ਨਾ ਸੁਨੈ ਕਾਹੁ ਕਿ ਨੰਦਾ ਸਭ ਦੇ ਜਾਣੇ ਆਵਸ ਕਮੰਦਾ ਗੁਰ ਪ੍ਰਸਾਦ ਵਿਖਿਆ ਪਰ ਹਰਾ ਮਨ ਕੀ ਬਹਨ ਮਨ ਦੇ ਟਰਾ ਇੰਦਰੀ ਜੇਤ ਪੰਜ ਦੋਸਤੇ ਰਹਿਤ ਨੈਨ ਕੂੜ ਮਦੀ ਕੁਐ ਸਾਵ ਪਰਸ ਵੈਸਨੋ ਸੋ ਜਹੁ ਪ੍ਰਸੋ ਪ੍ਰਸੰਨ ਬਿਸਨ ਕੀ ਮਾਇਆ ਦੇ ਹੋਇ ਭੇਨ ਕਰਮ ਕਰ ਦੋਵੈ ਨਿਹ ਕਰਮ ਦਸ ਵੈਸਨ ਕਰ ਨਿਰਮਲ ਧਰਮ ਕਾਹੁ ਫਲ ਕੀ ਇੱਛਾ ਨਹਿ ਵੈਸ ਕੇਵਲ ਭਗਤ ਕੀਰਤਨ ਸੰਗਰਾਜ ਮਾਨ ਤਨ ਅੰਤਰ ਸਿਮਰਨ ਗੋਪਾਲ ਸਭੁ ਪ੍ਰਭਤ ਕਿਰਪਾ ਲਾਵ ਦ੍ਰਿੜਾ ਬ੍ਰਹਮ ਨਾਮ ਜਪਾਵ ਨਾਨਕ ਹੋ ਵੈਸਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਕਲ ਦਿਆ ਕਰ ਦੋਸ਼ ਕਾ ਸਮਾਨ ਤੇ ਬਿਨ ਸਹਿ ਸਕਲਾ ਪਰਮ ਕਰ ਪੂਜਾ ਸਕਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਨ ਹੋਵੈ ਤਹ ਭਗਵਤ ਕੀ ਮਾਤ ਉਤਮ ਹੋਵੈ ਭਗਵੰਤ ਕੀ ਟਹਿਲ ਕਰਾ ਨਿਤ ਨਿਤ ਮਾਨ ਤਨ ਹਰ ਬਾਬ ਸੰ ਪ੍ਰੀਤ ਹਰ ਕੀ ਚਰਨ ਹਿਰਦਾ ਬਸਵ ਨਾਨਕ ਹੈ ਭਗਵਤੀ ਭਗਵੰਤ ਕਾ ਪਾਵ ਸੁਪੰਡਿਤ ਜੋ ਮਨ ਪ੍ਰਭੁ ਦਾ ਰਾਮ ਨਾਮ ਆਤਮਾ ਸੋਦਾ ਰਾਮ ਨਾਮ ਸਾਰ ਰਾਸ ਪੀਵੈ ਉਸ ਪੰਡਿਤ ਕਾ ਉਪਦੀ ਸੋ ਜਾਗ ਜੀਵੈ ਹਰ ਕੀ ਕਥਾ ਹਿਰਦਾ ਬਸਾ ਸੁਪੰਡਿਤ ਫਿਰ ਜੋ ਨਾਇ ਵੀਤ ਪ੍ਰਾਇਣ ਸਿਮਰਤ ਪੂਜਾ ਮੁਖ ਸੁਖਮ ਵੈ ਜਾਣਿਆ ਤੂ ਨ ਚਾਹ ਵਰਨਾ ਕੋ ਦੇਵ ਦੇਸ ਨਾਨਕ ਸੁਪੰਡਿਤ ਕਾ ਸਦਾ ਦੀਸ

ਕਹਿਹੁ ਜੁਗਤ ਕਿਤੈ ਨਾ ਪਾਈਐ ਧਰਮ ਨਾਨਕ ਦਿਖ ਮਿਲੈ ਜਿਸ ਲਿਖਿਆ ਦੁਰਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿ ਰਾਮ ਦਾਸ ਆਤਮ ਰਾਮ ਦਿਖ ਨਦਰੀਐ ਦਾਤ ਸੰਤਰਨ ਭਾਈ ਤਿਨ ਪਾਇਆ ਸਦਾ ਨਿਕਟ ਨਿਕਟ ਹਰਿ ਜਾਂ ਸੋ ਦਾਸ ਦਰਗਹਿ ਪਰਵਾਨ ਅਬਨ ਦਾਸ ਕੋ ਆਪ ਕਿਰਪਾ ਕਰ ਦਿਸ ਦਾਸ ਕਹੋ ਸਭ ਸੋ ਜੀ ਪਰੈ ਸਗਲ ਸੰਗ ਆਤਮ ਹੋ ਦਾਸ ਅਸਿ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮਿਹ ਤਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਖ ਤਹ ਸੁਖ ਸਦਾ ਆਨੰਦ ਤੈ ਨਹਿ ਵਿਯੋਗ ਤਹ ਸਵਰਣ ਤੈਸ ਉਸ ਮਾਟਿ ਤੈਸ ਅੰਮ੍ਰਿਤ ਤੈਸ ਵੇਖਾਟ ਤੈਸ ਮਨ ਤੈਸ ਅਭਿਮਾਨ ਤੈਸ ਰੰਗ ਤੈਸ ਸਾਰਾ ਜਾਨ ਜੋ ਵਰਤਾਇ ਸਾਈ ਜੁਗਤ ਨਾਨਕ ਉਹ ਪੁਰਖ ਕਹੀ ਹੈ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਕਰ ਰਾਖੈ ਤੈ ਸਤ ਨਾਮ ਆਪ ਕਰਨ ਕਰਾਮ ਜੋਗ ਪ੍ਰਭ ਪਾਵੈ ਸੋਈ ਫਨ ਹੋਗ ਪਸਰ ਆਪ ਅਨੰਤ ਤਰੰਗ ਲਖਨ ਜਹਿ ਪਾਰ ਬ੍ਰਹਮ ਕੇ ਰੰਗ ਜੈਸੀ ਮਾਤ ਦੀ ਤੈਸਾ ਪ੍ਰਕਾਸ ਪਾਰ ਬ੍ਰਹਮ ਕਰਤਾ ਬਨਾ ਸਦਾ ਸਦਾ ਸਦਾ ਦਿਆਲ ਸਿਮਰ ਸੁਨ ਨਾਨਕ ਪੈਨ ਹੈ ਸਲੋਕ ਉਸਤਤ ਕਰਿਹ ਨੀਕ ਜਨ ਅੰਤਰਾ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹ ਵਿਦਾਨਕ ਪ੍ਰਕਾਰ ਹਸਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਆਹ ਹਰੀ ਕਈ ਕੋਟ ਪੈ ਤੀਰਥਵਾਸ ਕਈ ਕੋਟ ਬਨ ਪ੍ਰਮਹਾਦਾਸ ਕਈ ਕੋਟ ਵੇਦ ਕੇ ਸਰੋਤ ਕਈ ਕੋਟ ਤਪੀ ਸਰੋਤ ਕਈ ਕੋਟ ਆਤਮ ਧਿਆਨ ਤਾਰਹਿ ਕਈ ਕੋਟ ਕਵ ਕਵ ਵਿਚਾਰ ਕਈ ਕੋਟ ਨਵ ਤ ਨਵ ਦਿਆਵ ਨਨ ਕਰਤ ਕੰਦਨ ਪਾਵ ਕਈ ਕੋਟ ਪਾਇਆ ਅਭਿਮਾਨ ਕਈ ਕੋਟਾਂ ਦਾ ਗਿਆਨ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗਾਤਮਨ ਕੋਰ ਕਈ ਕੋਟ ਪਰ ਦਰਬ ਕਵ ਹਿਰ ਹੈ ਕਈ ਕੋਟ ਪਰ ਦੁਖ ਨਾ ਕਰ ਕਈ ਕੋਟ ਮਾਇਆ ਸਰਮ ਮਾਹੀ ਕਈ ਕੋਟ ਪ੍ਰਦੀ ਪ੍ਰਮਾਹੀ ਜਿਤ ਜਿਤ ਲਾਭ ਤਿਤ ਤਿਤ ਲਗਨ ਨਾਨ ਕਰਦ ਗਿਜਾ ਨ ਕਰਤ ਰਚਨ ਕਈ ਕੋਟ ਸਿਧ ਜਦਿ ਜੋਗੀ ਕਈ ਕੋਟ ਰਾਜ ਰਹਿ ਭੋਗੀ ਕਈ ਕੋਟ ਪੰਖੀ ਸਰਬ ਉਪਾਈ ਕਈ ਕੋਟ ਪਾਥਰ ਬਿਰਖ ਨਿਭਜਾਈ ਕਈ ਕੋਟ ਪਵਨ ਪਾਣੀ ਬੈ ਸੰਤਰ ਕਈ ਕੋਟ ਦੀਸ ਭੂ ਮੰਡਲ ਕਈ ਕੋਟ ਸਸੀ ਅਰ ਸੂਰ ਨਖਿਆਤਰ ਕਈ ਕੋਟ ਦੀਵ ਦਾਨ ਅੰਦਰ ਸਰ ਸ਼ਾਤਰ ਸਭ ਸਮਗਰੀ ਆਪਣਾ ਸੂਤਾਰ ਨਾਨਕ ਜਿਹ ਜਿਹ ਪਾਵੈ ਤੇ ਸਦੇ ਹਨਹਤਾਰ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੀਤ ਪ੍ਰਾਣ ਸਿਮਰਤ ਰਸਾਸਤ ਕਈ ਕੋਟ ਕੀ ਰਤਨ ਸਮਦ ਕਈ ਕੋਟ ਨਾਨਾ ਪ੍ਰਕਾਰ ਜੰਦ ਕਈ ਕੋਟ ਕੀ ਅਚਰ ਜੀਵੇ ਕਈ ਕੋਟ ਗਿਰੀ ਮੇਰ ਸਵਰਣ ਥੀਵੇ ਕਈ ਕੋਟ ਜਖ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੀਤ ਸੁਕਰ ਮਰਗਾਚ ਸਬਦ ਨਿਗਰਾ ਸਬਦ ਦੂ ਨਾਨਕਾ ਬਲੇ ਉਤਰਹਿ ਆਪਾਰ ਪੂਰ ਕਈ ਕੋਟ ਪਾ ਤਾਰਕ ਵਾਸ ਕਈ ਕੋਟ ਨਰਕ ਸਵਰਗ ਨਿਵਾਸ ਕਈ ਕੋਟ ਜਨਮ ਹੈ ਜੀਵੇ ਹਮਰਹ ਕਈ ਕੋਟ ਵਾ ਜੋ ਨਿਫਿਰ ਹੈ ਕਈ ਕੋਟ ਬੈਠਦੇ ਹੀ ਖਾਹੀ ਕਈ ਕੋਟ ਘਰਿਆਂ ਥੱਕ ਪਾਹੀ ਕਈ ਕੋਟ ਗੀਤਨਵੰਦ ਕਈ ਕੋਟ ਮਾਇਆ ਮਹਿ ਚਿੰਤ ਜਹ ਜਹ ਭਾਣਾ ਦਹ ਦਹ ਰੱਖ ਨਾਨਕ ਸਾਹਿਬ ਕੇ ਪ੍ਰਭ ਕੇ ਹਾਥੀ ਕਈ ਕੋਟ ਪਏ ਬੈਰਾਗ ਰਾਮ ਨਾਮ ਸੰਗ ਤਿੰਨੇ ਉਲਾਗੀ ਕਈ ਕੋਟ ਪ੍ਰਭ ਕਉ ਖੋ ਜਾਂਦੇ ਆਤਮ ਪਾਰ ਬਨ ਲਹਾਂਦੀ ਕਈ ਕੋਟ ਦਰਸ਼ਨ ਪ੍ਰਾਪਿਆ ਸਦਨ ਕਮਰੇ ਪ੍ਰਭ ਮਨਾਹ ਕਈ ਕੋਟ ਮੰਗ ਸਤ ਸੰਗ ਪਾਰ ਬਨ ਤਿੰਨਾ ਕਰਮ ਜਿਨ ਕਉ ਹੋਇਆ ਸੁਪ੍ਰਸਾ ਨਾਨਕ ਤੀ ਜਨ ਸਦਾ ਧਨ ਧਨ ਕਈ ਕੋਟ ਖੰਡ ਅਰਖੰਡ ਕਈ ਕੋਟ ਅਕਾਸ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਗਿਨ ਵਿਸਥਾਰ ਕਈ ਵਾਰ ਬਸਰੇ ਉਪਾਰ ਸਾਰ ਸਦਾ ਸਦਾ ਕਈ ਕੰਕਾਰ ਕਈ ਕੋਟ ਗਿਨ ਵਪਾਤ ਪ੍ਰਭ ਕੀ ਹੋਏ ਪ੍ਰਮ ਸਮਾਤ ਤਾਕਾਂਦਨਾ ਜਨਕ ਹੋਇਆ ਪਿਆ ਨਾਨਕ ਪ੍ਰਭ ਸੋਈ ਕਈ ਕੋਟ ਪਾਰ ਬ੍ਰਹਮ ਕਿਦਾਸ ਤਿਨ ਹੋਵੇ ਆਤਮ ਪ੍ਰਕਾਸ਼ ਕਈ ਕੋਟ ਦਾਤ ਕਵੀ ਤੇ ਸਦਾ ਨ ਹਾਰੈ ਕੁਨੇਦਰ ਕਈ ਕੋਟ ਨਾਮ ਰਖ ਪੀਵਾ ਅਮਰ ਪਏ ਸਾਧ ਸਾਧ ਜੀਵ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿਜ ਸਮਾਵੇ ਆਪਣੇ ਜਾਨਕ ਸਾਸ ਸਾਸ ਮਾਰੇ ਨਾਨਕ ਪਰਮੇਸ਼ਵਰ ਕੇ ਪਿਆਰੇ ਸਲੋਕ ਕਾਰਨ ਕਾਰਨ ਪ੍ਰਭੀ ਕਹਿ ਦੂਸਰ ਨਾਹੀਂ ਕੋਈ ਨਾਨਕ ਤਿਹ ਬਲਹਾਰਨ ਜਾ ਧਰਮ ਹੀਲੇ ਸੋਇ ਅਸ਼ਪਦੀ ਕਰਨ ਕਰਾਵਨ ਕਰਨਾ ਯੋਗ ਜੋ ਤਿਹ ਪਾਵੈ ਸੋਈ ਹੋਗ ਹਿਨ ਮਹਿ ਥਾ ਪੋ ਥਾ ਪੁਨਰੰਤ ਨਹਿ ਕਿਸ ਪਾਰਾ ਵਾਰਾ ਹੁਕਮੇ ਧਾਰ ਗਾ ਧਾਰ ਰਹਾਵੇ ਹੁਕਮੇ ਬਜਾ ਹੁਕਮ ਸਮਾਵੇ ਹੁਕਮੇ ਊਚ ਨੀਚ ਵਿਆਹ ਹਾਰ ਹੁਕਮੇ ਨਕ ਰੰਗ ਪ੍ਰਕਾਰ ਕਰ ਕਰ ਦੀਖਿਆ ਆਪਣੀ ਮੁੜਿਆ ਨਾਨਕ ਸਮੈ ਰਹੇ ਸਮਾਈ ਪ੍ਰਭ ਪਾਵੇ ਮਾਨੁਖ ਗਤ ਪਾਵੇ ਪ੍ਰਭ ਪਾਵਦ ਪਾਥਰ ਤਰਾਵੇ ਪ੍ਰਭ ਪਾਵੈ ਬਿਨਸਾਹ ਤਰਖ ਪ੍ਰਭ ਪਾਵਦ ਹਰ ਗੁਣ ਪਾਖੇ ਪ੍ਰਭ ਪਾਵਦ ਪਤ ਦੇਵ ਹਰਿ ਆਪ ਕਰੈ ਆਪਣ ਵਿਚਾਰ ਦੁਹੈ ਸ੍ਰੀ ਅਕਾਲ ਸਵਾਮੀ ਕੇ ਲਭ ਕਸਾਂਦਰ ਜਨ ਜੋ ਪਾਵੇ ਸਕਾਰ ਕਰਾਵੇ ਨਾਨੁ ਤ੍ਰਿਸ਼ਟ ਜਵਰਨਾਵੇ ਕਹੋ ਮਾਨੁਖ ਤੀ ਗਿਆ ਹੋਇਆ ਜੋਤ ਪਾਵੇ ਸੋਈ ਕਰਾਵੇ ਉਸ ਕਾ ਹਾਥ ਹੋਏ ਤਾਂ ਸਭ ਗਿਹ ਲਿਆ ਜੋਤ ਪਾਵੇ ਸੋਈ ਕਰੀ ਅਨਜਾਨਤ ਵਿਖਿਆ ਮਹਾਰਾਜਾ ਜੇ ਜਾਨ ਤਾ ਉਪਨਾ ਬਚਾ ਪਰਮ ਪੁਲਾ ਦਹ ਦਹ ਤਾਵੈ ਨਿਮੁਖ ਮਹਿ ਚਾਰ ਕੁੰਡ ਫੇਰਾਵੇ ਕਰ ਕਿਰਪਾ ਜੇ ਸਭ ਨੇ ਭਗਤ ਦੀ ਨਾਨਕ ਤੀ ਜਾ ਨਾ ਮਿਲੇ ਖਿਨ ਮਨੀ ਚੀਟ ਕਾ ਰਾਜ ਪਾਰ ਬ੍ਰਹਮ ਕੀ ਨਿਵਾਜ ਜਾ ਕਰ ਦ੍ਰਿਸ਼ਟ ਕਛੂ ਨਾਵੇ ਤਿਸ ਤਤਕਾਲ ਦਹ ਦਹ ਪ੍ਰਗਟਾਵੇ ਜਾ ਕਹੋ ਆਪਣੀ ਕਰਾ ਬਖਸੀ ਤਾ ਕਲੀ ਖਾਨਾ ਕਨਾ ਜਗਦੀਸ਼ ਜੀ ਪਿੰਡ ਸਭ ਦੇਖੀ ਰਾਹ ਕਾਟ ਕਾਟ ਪੂਰਨ ਬ੍ਰਹਮ ਪ੍ਰਗਾਹ ਆਪਣੇ ਬਣ ਤਾ ਬਨਾਇ ਨਾਨਕ ਜੀ ਗਦੀਸ਼ ਵਡਾ ਇਸ ਕਾ ਬਰ ਨਾਹੀ ਸਹਾਤ ਕਰਮ ਕਰਮ ਸਰਬਨਾਥ ਆਗਿਆ ਕਰੀ ਬਪਰਾ ਜੀਓ ਜੋ ਦਹ ਪਾਵ ਸੋਈ ਫਨ ਥੀਓ ਕਬੂ ਊਚ ਨੀਚ ਮਹਿ ਬਾਸਾ ਕਬੂ ਸੋ ਘਰ ਖਰੰਗ ਹਸਾ ਕਬੂ ਨਿੰਦ ਚਿੰਦ ਵਿਆਹ ਹਾਰੂ ਕਬੂ ਆਕਾਸ ਪਿਆਲ ਕਬੂ ਬੇਤ ਬ੍ਰਹਮਚਾਰ ਨਾਨਕਾ ਮਿਲਾਵਣ ਹਰ ਕਬੂ ਨਿਰਤ ਕਰੇ ਬਹ ਪਾਤ ਕਬੂ

ਪਰਾ ਕਹਾਵੇ। ਜਿਉਂ ਪ੍ਰਭ ਰਾਖਤ ਵਿਖਿਰਹਿ ਗੁਰੂ ਪਸਾ ਨਾਮ ਹਜ ਕਹੈ ਕਬੂ ਹੋਏ ਪੰਡਿਤ ਕਰਿ ਬਖਿਆਨ ਕਬੂ ਅੰਤਰ ਲਵ ਧਿਆਨ ਕਬੂ ਤੜ ਦੀਰ ਤੇ ਸਨਾਰ ਕਬੂ ਦੂਸਰੇ ਸਾਧ ਕੁਹ ਗਿਆਨ ਕਬੂ ਕੀਟ ਹਸਤ ਪਤੰਗ ਹੋਈ ਜੀਆ ਅਨਕ ਜਵਾਨ ਹੈ ਪਰਮ ਹੈ ਪਰਮਿਆ ਨਾਨਾ ਰੂਪ ਜੋ ਸੁਭਾਗੀ ਦਿਖਾ ਜੋ ਪ੍ਰਭ ਪਾਵਤ ਬਨ ਚਾਹ ਜੋ ਪਾਵਤ ਸੋਈ ਹੋਇ ਨਾਨਕ ਦੂਜਾ ਵਰਨਾ ਕੋਈ ਕਬੂ ਸਾ ਸੰਗਤਿ ਹੁ ਪਾਵਾ ਸਾ ਸਥਾਨ ਦੇ ਬਹਨ ਆਵੇ। ਅੰਤਰ ਹੋਇ ਗਿਆਨ ਪ੍ਰਗਾ ਸੋ ਸਥਾਨ ਕਰਹਿ ਵਿਨਾਸ ਮੰਤਨ ਨਾਮ ਰਤੀ ਇਕ ਰੰਗ ਸਦਾ ਬਸਹਿ ਪਾਰ ਬ੍ਰਹਮ ਸੰਗ ਜਿਉ ਜਲ ਮੈਂ ਜਲ ਆਇ ਖਟਾਨਾ ਦਿਉ ਜੋਤ ਸੰਗ ਜੋ ਸਮਾਨ ਮਿਟ ਗਏ ਗਵਨ ਪਾਏ ਬਿਸਰਾਵ ਨਾਨਕ ਪ੍ਰਭ ਕਾ ਸਤ ਕੁਰਬਾਨ ਸਲੋਕ ਸੁਖੀ ਬਾਸਾ ਮਸਕਿਨੀ ਆ ਮਨਵਾਰ ਤਲੀ ਵੱਡੀ ਵੱਡੇ ਅਹੰਕਾਰੀਆ ਨਾਨਕ ਗਰਭ ਕਰੇ ਅਸ਼ਟਪਦੀ ਜਿਸ ਕਾ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਉਵਤ ਸਵਾਨ ਜੋ ਜਾ ਨਵਾ ਜੋ ਬਨਵੰਤ ਸੋਵਤ ਬਿਸ਼ਟ ਕਾ ਜਨਤਾ ਉਸ ਕਉ ਕਰਮ ਮੰਤ ਕਹਾਵੇ ਜਨਮ ਅਮਰ ਬਹ ਜੋ ਨ ਪਰਮਾਵੇ ਧਨ ਭੂਮਿਕਾ ਜੋ ਕਰੇ ਗੁਮਾਨ ਸਮੂਰਖ ਆਂਦਾ ਗਿਆਨ ਕਰ ਕਿਰਪਾ ਜੋ ਕਹਿ ਹਿਰਦਾ ਗਰੀਬੀ ਵਸਾਵੇ ਨਾਨਕੀ ਹਾਂ ਮੁਕਤਾ ਕਾ ਸੁਖ ਪਾਵੇ ਧਨਵੰਤਾ ਹੋਈ ਕਰ ਕਰ ਪਾਵੇ ਤ੍ਰਿਣ ਸਮਾਨ ਕਾਸ਼ ਸੰਗ ਨਾ ਜਾਵੇ ਬਹੁ ਲਸਕਰਮਾ ਨੁਖ ਉਪਰ ਕਰਿਆਸ ਬਲ ਭੀਤਰ ਤੱਕ ਹੋਈ ਵਿਨਾਸ਼ ਸਭ ਤੇ ਆਪ ਜਨ ਬਲਵੰਤ ਖਿਨਵੈ ਹੋਈ ਜਾਇ ਬਸਮੰਦ ਕਿਸੈ ਨਾ ਬਤ ਆਪ ਅਹੰਕਾਰੀ ਧਰਮ ਰਾਜ ਕਰੇ ਖੁਆਰੀ ਗੁਰ ਪ੍ਰਸਾਦ ਜਾ ਕੋ ਮਿਟੇ ਅਭਿਮਾਨ ਸੋ ਜਾ ਨਾਨਕ ਦਰਗ ਪ੍ਰਵਾਨ ਕੂਟ ਕਰਮ ਕਰੇ ਹਵ ਤਾਰੀ ਸਰਮ ਪਾਵੇ ਸਗਲੇ ਬਿਰ ਥਾਰੀ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸਰ ਫਿਰ ਫਿਰ ਅਵਤਾਰ ਅਨਕ ਜਤਨ ਕਰ ਆਤਮ ਨਹਿ ਦਰਵੈ ਹਰ ਦਰਗ ਕਹੁ ਕੈਸੀ ਕਵੇ ਆਸ ਕਾ ਜੋ ਭਲਾ ਕਹਾਵੇ ਤੇ ਸਭ ਭਲਾਈ ਨਿਕਟ ਨਾ ਆਵੇ ਸਰਬ ਕਿਰੇ ਨਰ ਜਾ ਕੋ ਮਨ ਹੋਏ ਕਹ ਨਾਨੂ ਤਾ ਕਿ ਨਿਰਮਲ ਸੋਏ ਜਬ ਲਗ ਜਾਣਾ ਮੁਝ ਤੇ ਕਾਸ਼ ਹੋਏ ਤਾ ਵਿਸਕਾਓ ਸੁਖ ਨਾਹੀ ਕੋਈ ਜਾਵੇ ਜਾਣਾ

ਸਬਰਥ ਸਭ ਕਾਜਨ ਆਵ ਰੰਗ ਸਰਵ ਸੁਖੇ ਵਡਭਾਗੀ ਕੇ ਸਭ ਰਾਵ ਦੁਇ ਕਰਨ ਕਰਾਵਨ ਆਪੇ ਆਵ ਸਦਾ ਸਦਾ ਨਾਨਕ ਹਰਜਾਵ ਕਰਨ ਕਰਾਵਨ ਕਰਨੇ ਆਜਸ ਕਾ ਹਾਥ ਕਹਾ ਵਿਚਾਰ ਜੈਸੀ ਦ੍ਰਿਹਟ ਕਰੇ ਤੈਸਾ ਹੋਇ ਆਪੇ ਆਪ ਆਪਰਾ ਸੋਏ ਜੋ ਕਿਸ਼ਕੀ ਨੋ ਸਭ ਆਪਣਾ ਰੰਗ ਸਭ ਤੇ ਦੂਰ ਸਭ ਹੋ ਕੈ ਸੰਗ ਬੁਗ ਜਾਇ ਦੇਖਿਆ ਕਰ ਬਬੀ ਕਾ ਪਹੀ ਕਾ ਪਹਿ ਨਿਕ ਮਰਨ ਬਿਨਸਿਆ ਨ ਜਾਇ ਨਾਨਕ ਸਾਧੀ ਰਹੇ ਆਸਮਾਇ ਆਪ ਉਪਦੇਸਾ ਸਮਝੈ ਆਪ ਆਪੇ ਰਚਾ ਸਭ ਕੈ ਸਾਧ ਆਪ ਕਿਨੋ ਆਪਨ ਵਿਸਥਾਰ ਸਭ ਕਾਸ਼ ਉਸ ਕਹ ਕਰਨ ਯਾਰ ਹੋਤੇ ਬੇਨ ਕਹ ਹੋ ਕਿਸੋ ਯਥਾਂਤਰੀ ਕੈਸੋ ਆਪਣੇ ਚਲਿਤ ਆਪ ਕਰਨ ਯਾਰ ਕਵਤ ਕਰੇ ਰੰਗ ਆਪ ਆਰ ਮਨ ਮਹ ਮਨ ਆਪਣੇ ਮਹਿ ਨਾਨਕ ਕੀਮਤ ਕਹਿਣਾ ਜਾਇ ਸਤ ਸਤ ਸਤ ਪ੍ਰਭ ਸਵਾਮੀ ਗੁਰੂ ਪ੍ਰਸਾਦ ਕਹਿੰਦਾ ਵੋ ਕਿਆ ਸੱਚ ਸੱਚ ਸੱਚ ਸਭ ਕਿਨਾ ਕੂਟ ਮਧਿ ਹੀ ਕਹਿੰਦਾ ਬਿਰਲਾ ਜਿਨਾ ਭਲਾ ਭਲਾ ਭਲਾ ਤੇਰਾ ਰੂਪਾਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੇ ਸਰਵਨ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰ ਨਾਰ ਸੰਤ ਗਿਨਦਾ ਨਾਨਕ ਬਹਰ ਬਹਰ ਅਵਤਾਰ ਅਸ਼ਟਪਦ ਸੰਤ ਕਾ ਦੁਖ ਨਾਰ ਜਗਟ ਸੰਤ ਕਾ ਦੁਖ ਨ ਜਮਤੀ ਨਹੀਂ ਛੋਟਾ ਸੰਤ ਕਾ ਦੁਖ ਨ ਸੁਖ ਸਭ ਜਾ ਸੰਤ ਕਾ ਦੁਖ ਨ ਨਰਕ ਮਹਾ ਪਾਈ ਸੰਤ ਕਾ ਦੁਖ ਨ ਵੈਦ ਵਿਮਰੀਨ ਸੰਤ ਕਾ ਦੁਖ ਨ ਸੋ ਵੈਦਹੀਨ ਸੰਤ ਕੇ ਹੱਥੀ ਕਰ ਰੱਖਾ ਨਾ ਕੋਇ ਸੰਤ ਕਾ ਦੁਖ ਥਾਨ ਪ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੀ ਕਰੈ ਨਾਨਕ ਸੰਤ ਸੰਗ ਨੰਦ ਕਿਰਪੀ ਤਾਰਾ ਸੰਤ ਕੇ ਦੁਖਨ ਤੇ ਮੁਖ ਪਵੈ ਸੰਤਨ ਕਾ ਦੁਖਨ ਕਾਗ ਜਨ ਰਵੈ ਸੰਤਨ ਕਾ ਦੁਖਨ ਸਰਬ ਜੋਨ ਪਾਏ ਸੰਤ ਕਾ ਦੁਖਨ ਤ੍ਰਿਗਤ ਜੋਨ ਕਰਮਾਏ ਸੰਤਨ ਕਾ ਦੁਖਨ ਤ੍ਰਿਸ ਨਾਮਾ ਜਰਾ ਸੰਤ ਕਾ ਦੁਖਨ ਸਭ ਕੋ ਸ਼ਾਲਾ ਸੰਤ ਕਾ ਦੁਖਨ ਤੀਰ ਸਭ ਜਾਈ ਸੰਤ ਕਾ ਦੁਖਨ ਨੀਚੈ ਸੰਤ ਦੁਖੀ ਕਾ ਥਾ ਕੋ ਨਾਹਿ ਨਾਨਕ ਸੰਤ ਪਾਵੈ ਨਾ ਹੋਇ ਪੀ ਕਤ ਪਾਏ ਸੰਤ ਕਾ ਨੰਦ ਕੋ ਮਹਾਤ ਤਾਈ ਸੰਤ ਕਾ ਨੰਦ ਕਾ ਖਿੰਡ ਕਨਾ ਪਾਈ ਸੰਤ ਕਨੰਦ ਕੋ ਮਹਾ ਹਤਿਆਰਾ ਸੰਤ ਕਨੰਦ ਕੋ ਪਰਮੇਸ਼ਰ ਮਾਰਾ ਸੰਤ ਕਨੰਦ ਕੋ ਰਾਜ ਤਹੀਨ ਸੰਤ ਕਨੰਦ ਕੋ ਦੁਖੀ ਅਰਦੀਨ ਸੰਤ ਕਨੰਦ ਕੋ ਸਰਬ ਰੋਗ ਸੰਤ ਕਨੰਦ ਕੋ ਸਦਾ ਵਿਯੋਗ ਸੰਤ ਕੀ ਨੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੈ ਤਾਂ ਉਸ ਕਾ ਵੀ ਹੋਏ ਮੋਖ ਸੰਤ ਕਾ ਦੁਖ ਸਦਾ ਪਵੇਤ ਸੰਤ ਕਾ ਦੁਖ ਕਸਾ ਕਾ ਨਹੀਂ ਵੇਤ ਸੰਤ ਕਾ ਦੁਖ ਕਾ ਉਡਾਨ ਲਾਗ ਸੰਤ ਕਾ ਦੁਖ ਕਾ ਸਭ ਤਿਆਗ ਸੰਤ ਕਾ ਦੁੱਖ ਮਹਾਂ ਅਹੰਕਾਰੀ ਸੰਤ ਕਾ ਦੁੱਖ ਸਦਾ ਬਕਾਰੀ ਸੰਤ ਕਾ ਦੁੱਖ ਜਨਮ ਅਮਰਾ ਸੰਤ ਕਾ ਦੁੱਖ ਨਾ ਸੁਖ ਦੇ ਟਾਰਾ ਸੰਤ ਕਾ ਦੁੱਖ ਕਾ ਨਾ ਠਾ ਨਾਨਕ ਸੰਤ ਪਾਵਨ ਲਈ ਮਲਾਇ ਸੰਤ ਕਾ ਦੁੱਖ ਯਾਦ ਬੀਜ ਦੇ ਟੂਟਾ ਸੰਤ ਕਾ ਦੁੱਖ ਕਿਤੇ ਕਾਜ ਨਾ ਪਾ ਹੂਚਾ ਸੰਤ ਕੇ ਦੁਖੀ ਕਉ ਦੇ ਅਨ ਭਰਮਾਈ ਹੈ ਸੰਤ ਕਾ ਦੁੱਖੀ ਉਜੜ ਪਾਈ ਹੈ ਸੰਤ ਕਾ ਦੁੱਖੀ ਅੰਤਰ ਦੇ ਥੋਥ ਹੈ ਜੋ ਸਾਸ ਬਿਨਾ ਮਿਰਤ ਕਿਰੋਥ ਹੈ ਸੰਤ ਕੇ ਦੁੱਖੀ ਕੀ ਜੜ ਕਿਸ਼ਨਾ ਹੈ ਆਪ ਨੂੰ ਬੀਜਾ ਪੇ ਖਾਹੀ ਸੰਤ ਕੇ ਦੁਖੀ ਕਾ ਵਰਨਾ ਰੱਖਣਾ ਨਾਨਕ ਸੰਤ ਪਾਵਨ ਲਈ ਉਹ ਹੈ ਸੰਤ ਕਾ ਦੁਖੀ ਉਹ ਵੇਲੇ ਲਾਏ ਜਿਉਂ ਜਲ ਵੀ ਹੂਨ ਮਛਲੀ ਜਿਉਂ ਜਲ ਵੀ ਹੂਨ ਮਛਲੀ ਤੜਫੜਾਏ ਸੰਤ ਕਾ ਦੁਖੀ ਭੂਖਾ ਨਹਿ ਰਾਜਾ ਜਿਉਂ ਪਾਪ ਕੀਤ ਨਹਿ ਤਰਾਬ ਸੰਤ ਕਾ ਦੁਖੀ ਛੁਟਿਆ ਕੇਲਾ ਜਿਉਂ ਬੂਆੜ ਤੇਲ ਕੀਤ ਮਾਹਿੰਦ ਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਕਿਰਤ ਨੰਦ ਕਾ ਤੁਰਹੀ ਪਾਇਆ ਨਾਨਕ ਜੋ ਤਿਹ ਭਾਵ ਸੂਈ ਥਿਆ ਸੰਤ ਕਾ ਦੁਖੀ ਵਿਕਟ ਰੂਪ ਹੋਇ ਜਾਏ ਸੰਤ ਕਾ ਦੁਖੀ ਕਾ ਦਰਗਾ ਮੇਰਾ ਸਜਾ ਸੰਤ ਕਾ ਦੁਖੀ ਸਦਾ ਸਹਿਕਾਈ ਆ ਸੰਤ ਕਾ ਦੁਖੀ ਨਾ ਮਾਰੇ ਨਾ ਜੀਵ ਆਈ ਆ ਸੰਤ ਕੇ ਦੁਖੀ ਕੀ ਪੂਜਾ ਨਾ ਆਸਾ ਸੰਤ ਕਾ ਦੁਖੀ ਉੱਠ ਚਰਾ ਨਿਰਾਸਾ ਸੰਤ ਕਾ ਦੁਖ ਨਾ ਤ੍ਰਿਹੜਾ ਕੋਈ ਜਹਾ ਪਾਵੇ ਤਹਾ ਕੋਈ ਹੋਇ ਪਾਇਆ ਕਰਤ ਨਾ ਮੇਟ ਕੋਈ ਨਾਨਕ ਜਨ ਸੱਚਾ ਸੁ ਸਭ ਘੱਟ ਦਿਸ ਕੇ ਉਹ ਕਰਨ ਯਾਰ ਸਦਾ ਸਦਾ ਦਿਸ ਕੋ ਨਮਸਕਾਰ ਪ੍ਰਭ ਕੀ ਉਸਤਤ ਕਹ ਦਿਨ ਰਾਤ ਤਿਸੇ ਧਿਆ ਸਾਸ ਕਰਾ ਸਭ ਕਛ ਵਰਤਾ ਦਸ ਕਾ ਕੀਆ ਜਾ ਸਕਰੀ ਤੈਸਾ ਕੁਥੀ ਆਪ ਨ ਕੇ ਲਾਭ ਕਰਨ ਆਰ ਦੂਸਰ ਕੌਣ ਕਹੇ ਵਿਚਾਰ ਜਿਸ ਨੂੰ ਕਿਰਪਾ ਕਰਤ ਸਾਹਿਬ ਨਾਵੀ ਵਡਭਾਗੀ ਨਾਨਕ ਜਨ ਸੇ ਸਲੋਕ ਤਜ ਹੋਸਿਆ ਨੂੰ ਸੁਰ ਜਨ ਹੁਸਿਮ ਰਹੋ ਹਰ ਹਰ ਆਈ ਕਾ ਸਹਰ ਮਨ ਰੱਖੋ ਨਾਨਕ ਦੂ ਪਰਮ ਪਾਵ ਜਾਇ ਅਸ਼ਟਪਦੀ ਮਨੁੱਖ ਕੀ ਟੇਕ ਬ੍ਰਿਥੀ ਸਭ ਜਨ ਦੀਵਨ ਕਵੀ ਕਾ ਭਗਵਾਨ ਜਿਸ ਕਾ ਦੀ ਰਹਿ ਅਗਾਈ ਵਾਹਨ ਤ੍ਰਿਸ਼ਨ ਰਾਗੈ ਮਰ ਰਾਖੈ ਕੁਆ ਮਨੁੱਖ ਕਹਿ ਕ੍ਰਿਸ਼ਨ ਹਿਸਕਾ ਕੰਬੂਜ ਸੁਖ ਹੋਏ ਤਿਸ ਕਾ ਨਾਮ ਰਾਖੰਡ ਪੁਰੋਏ ਸਿਮਰ ਸਿਮਰ ਸਿਮਰ ਪ੍ਰਾਪਤ ਹੋ ਜਾਂਦਾ ਨਾਨਕ ਬਿਘਨਾ ਲਾਗ ਕੋ ਉਸਤਤ ਮਨ ਮਹਿ ਕਰ ਨਿਰੰਕਾਰ ਕਰ ਮਨ ਵੀਰੇ ਸਤ ਵਿਆਹ ਹਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਦੇਹ ਜੀਓ ਨੈਨ ਹੋ ਪੀਖ ਠਾਕੁਰ ਕਾ ਰੰਗ ਸਾਧ ਸੰਗ ਬਿਨ ਸਾ ਸਭ ਸੰਗ ਚਰਨ ਚਲੋ ਵਾਰ ਗੋਬਿੰਦ ਮਿਟਿਹ ਪਾਵ ਜਾ ਪਿਆਰ ਬਿੰਦ ਕਾਰ ਹਰ ਕਰਮ ਸਰਵਨ ਹਰ ਕਥਾ ਹਰ ਦੁਰਗ ਨਾਨਕ ਗੁਜਰ ਮਾਤਾ ਵਡ ਭਾਗੀ ਤੀ ਜਨ ਜਗ ਮਾਹੀ ਸਦਾ ਸਦਾ ਹਰ ਕੇ ਗੁਣ ਗਾਇ ਹੀ ਰਾਮ ਨਾਮ ਜੋ ਕਰਹਿ ਵਿਚਾਰ ਸੇ ਧਨਵੰਤ ਕਰੇ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨ ਹੁੰਦੀ ਸੁਖੀ ਕੋਈ ਕਾਇ ਪਛਾਣ ਇਹ ਤੋਤ ਗਿਓ ਸੋ ਜੀ ਜਨ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿੰਨ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣਾ ਸੋ ਜਾਇ ਦੁਖ ਜਨ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਹ ਕਹਿਤ ਸਰਵ ਰੋਗ ਤੇ ਉਹ ਹਰ ਜਨ ਰਹਿਤ ਅਨੰਦਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋ ਜਿੰਦਰ ਬਾਣ ਕੂਬਰ ਜਿਸ ਜਨ ਕੀ ਆਸ ਸਾਧ ਤਿਸ ਕੀ ਕਟਿਆ ਜਮ ਕੀ ਪਾਸਾ ਪਾਰ ਬ੍ਰਹਮ ਜਿਸ ਮਨ ਭੂਖ ਨਾਨਕ ਤਿਸਹਿ ਨਾ ਲਾਗੈ ਦੁਖ ਜਿਸ ਕਉ ਹਾਰ ਪ੍ਰਭ ਮਨ ਚੇਤਿਆ ਸੋ ਸੰਤ ਸੋਹਿਲਾ ਨਹਿ ਹੁਟਲਾ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵ ਕਾਹੋ ਕਿਹ ਤੇ ਡਰ ਜੈਸਾ ਸਾਧ ਦ੍ਰਿਸ਼ਟਾਇਆ
ਆਪਣੇ ਕਾਰਜ ਮੈਂ ਆਪ ਸਮਾਇਆ। ਸੋਧਤ ਸੋਧਤ ਸੋਧਤ ਸੀ ਜਿਆ ਗੁਰ ਪ੍ਰਸਾਦ ਤਥ ਬੂਜਿਆ ਜਬ ਦੇਖਾ ਤਬ ਸਭ ਕੇ ਹੋਰ ਨਾਨਕ ਸੋ ਸੂਖਮ ਸੋਇਆ ਸਥੂਲ ਨਹਿ ਕਿਛ ਜਨਮੈ ਨਹਿ ਕਿਛ ਮਰਿਆ ਆਪਨ ਚਲਦਾ ਆਪ ਹੀ ਕਰੇ ਆਪਨ ਜਵਨ ਦ੍ਰਿਸ਼ਟ ਅੰਦ੍ਰਿਸ਼ਟ ਆਗਿਆ ਕਰ ਤਾਰ ਸਭ ਸ੍ਰਿਸ਼ਟ ਆਪਿਆ ਪੂ ਸਕਲ ਮਹਾਪ ਅਨਕ ਜੁਗਤਰਾ ਚੌਥਾ ਪਿਓ ਥਾ ਅਵਨਾਸੀ ਨਹਿ ਕਿਛ ਕਾਂਡ ਧਾਰਨ ਧਾਰਿ ਬ੍ਰਹਿਮੰਡ ਅਲਖ ਪੀਵ ਪੁਰਖ ਪ੍ਰਤਾਪ ਬਾਬ ਜੀ ਪੈ ਤਨਾਨ ਜਾਪ ਜਿਨ ਪ੍ਰਭ ਜਾਤਾ ਸੋ ਸੋ ਬਾਬੰਧ ਸਕਲ ਸੰਸਾਰ ਉਤਰਾ ਤਨਮੰਦ ਪ੍ਰਭ ਕੇ ਸੇਵਕ ਸਕਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪ ਹੀ ਮੇਲ ਲੈ ਕਿਰਪਾਲ ਗੁਰ ਕਾ ਸਭ ਜਾਪੈ ਨਿਹਾਲ ਉਨ ਕੀ ਸੇਵਾ ਸੂਈ ਲਾਗੈ ਜਿਸਨ ਕਿਰਪਾ ਕਰਹ ਬਡ ਭਾਗ ਨਾਮ ਜਪਤ ਪਾਵ ਵਿਸਰਾਮ ਨਾਨਕ ਤਿਨ ਪੁਰਖ ਕਾ ਉਤਮ ਕਰ ਮਾਨ ਜੋ ਕਿਛ ਕਰਾਇ ਸੋ ਪ੍ਰਭ ਕਰਾਂਗ ਸਦਾ ਸਦਾ ਬਸ ਹਰ ਸੰਗ ਸਹਿਜ ਸੁਭਾਅ ਹੋਵੈ ਸੋਇ ਕਰਨ ਯਾਰ ਪਛਾਣਿਆ ਸੋਇ ਪ੍ਰਭ ਕਾ ਕੀਆ ਜਨਮ ਗੀਠ ਲਗਾ ਨਾ ਜੈ ਸਸਾ ਤਹ ਦ੍ਰਿਸ਼ਟਾ ਨਾ ਜਿਹ ਤੇ ਉਪਜੇ ਤੇ ਹਮਾਹ ਸਮਾਏ ਹੋਏ ਸੁਖ ਨਿਦਾਨ ਉਨ ਹੋ ਬਨਾਏ ਉਸ ਕਵਾਦੀਨ ਮਾਨ ਨਾਨਕ ਪ੍ਰਭ ਜਨ ਇੱਕ ਜਨ ਸਲੋਕ ਸਰਬ ਕਲਾ ਭਾਰ ਪੂਰ ਪ੍ਰਭ ਵਿਰਥ ਜਨ ਨਾਰ ਜਾ ਕੇ ਸਿਮਰਨ ਉਦਰੀ ਐ ਨਾਨਕ ਦੇ ਬਲਹਾਰ ਰਾਸ਼ਟਰਪਤੀ ਟੂਟੀ ਗੰਢ ਨਾਰ ਗੋਪਾਲ ਸਰਬ ਜੀ ਆਪ ਵੀ ਪ੍ਰਤ ਪਾਲ ਸਗਲ ਕੀ ਚਿੰਤਾ ਜਿਸ ਮਨ ਵਾਹੇ ਦੇਖਦੇ ਫਿਰਦਾ ਕੋਈ ਨਾ ਹੀ ਰੇ ਮਨ ਮੀਰੇ ਸਦਾ ਹਰ ਜਾ ਅਵਨਾਸੀ ਪ੍ਰਭ ਆਪਿਆ ਆਪਨ ਕੀਆ ਕਛੂ ਨਾ ਹੋਏ ਜੇ ਸਭ ਪ੍ਰਾਣੀ ਰੋਜਾ ਕੋਈ ਦੇਖ ਬੈਨ ਨਾ ਹੀ ਤੇਰਾ ਕਿਛ ਕਾਮ ਕਰ ਨਾਨਕ ਜਾਪ ਏਕ ਹਰ ਨਾਮ ਰੂਪ ਬੰਦ ਹੋਏ ਨਾ ਹੀ ਮੋਹ ਹੈ ਪ੍ਰਭ ਜੋ ਸਗਲ ਘੱਟ ਸੋ ਹੈ ਤਨਵੰਦਾ ਹੋਈ ਕਿਆ ਕੋ ਕਰਵੈ ਜਾਂ ਸਾਹਿਬ ਕੀ ਸ਼ਤ ਕਦੀਆ ਤਰਵੈ ਤਸੂਰ ਹੈ ਜੇ ਕੋ ਕਹਾਵੈ ਪ੍ਰਭ ਕਲਾ ਬਿਨ ਕਹਤਾ ਜੇ ਕੋਏ ਵਹਿ ਦਾ ਤਾਰ ਦੇਹ ਦੀ ਅਨਹਾਰ ਜਨ ਗਾਵਰ ਜਿਸ ਗੁਰ ਪ੍ਰਸਾਦ ਤੂੰ ਟਹਿ ਰੋਗ

ਸਤਿਗੁਰੂ ਧੋਏ ਧੋਏ ਪਿਓ ਸਾਧ ਗਵਨਾ ਜੀਓ ਸਤਿਗੁਰੂ ਧੂਰ ਕਰੋ ਇਸ ਨਾਲ ਸਾਧੂ ਪ੍ਰਜਾਈਆ ਕੁਰਬਾਨ ਸਾਧ ਸੇਵਾ ਵੜ ਭਾਗੀ ਪਾਇਆ ਸਾਧ ਸੰਗ ਹਰ ਕੀਰਤਨ ਗਾਈ ਅਨਕ ਬਿਗੰਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਹਿ ਜਾਖੈ ਗੋਟ ਗਹੀ ਸੰਤ ਹੈ ਦਰਾਇ ਸਰਵ ਸੁਖ ਨਾਨਕ ਤਿਹ ਪਾਇਆ ਅੰਮ੍ਰਿਤ ਕਉ ਜੀਵਾਲ ਨਾਰ ਬੂਖੇ ਕਉ ਦੇਵਤ ਆਧਾਰ ਸਰਵਨ ਧਾਨ ਜਾ ਕੇ ਦ੍ਰਿਸ਼ਟੀ ਮਾਹੇ ਪ੍ਰਭ ਲਿਖ ਕਾ ਲਹਿਣਾ ਉਪਾਹੀ ਸਭ ਕੇ ਹਿਤ ਕਹੁ ਕਰਣੈ ਜੋਗ ਤਿਸ ਬਿੰਦੂ ਸਰਵੈ ਨ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸ਼ਬਦ ਗੁਜ ਨਿਰਮਲ ਕਰਨੀ ਕਰ ਕਿਰਪਾ ਜਿਸ ਕਾ ਨਾਮ ਦੀਆ ਨਾਨਕ ਸੋਜਾ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀ ਤਿਸ ਜਨਾਵੈ ਹਰ ਪ੍ਰਭ ਚੀਤ ਭਗਤ ਭਗਤ ਸੁਣਿਆ ਦਿਖ ਲੋਏ ਜਾ ਕੇ ਹਿਰਦੈ ਕੁਖ ਸੱਚ ਕਰਨੀ ਸਚ ਤਾਗਿ ਰਹਿ ਤੂ ਸੱਚ ਹਿਰਦਾ ਸਤਮੁਖ ਕਹਿ ਤੂ ਸੱਚ ਦ੍ਰਿਸ਼ਟ ਸੱਚ

ਮੁਕਤੀ ਪ੍ਰਾਪਿਨ ਤਿਸ ਸਹਿ ਬੁਝਾਇਓ ਨਾਨਕਾ ਜੋ ਵਾ ਸੁਪ੍ਰਸੰਨ ਅਸ਼ਟਪਦੀ ਅਵਨਾਸੀ ਪ੍ਰਮਨ ਮਹਾਰਾ ਕੁਮਾਰ ਨੁਕੀ ਤੁਪਰੀ ਤਿਆਗ ਦਿੱਤੇ ਪਰਾ ਨਾ ਕਿਸ਼ ਕੋਏ ਸਰਵ ਨਿਰੰਦਰੀ ਕੁਸ ਆਪ ਬਿਨਾ ਪਿਤਾ ਨ ਕਹਿਰ ਗੰਭੀਰ ਗਹੀਰ ਸੁਜਾਨਾ ਪਾਰ ਬਨ ਪਰਮੇਸ਼ਰ ਗੋਬਿੰਦ ਕਿਰਪਨ ਦਹੰਦ ਆਲ ਬਖਸੰਦ ਸਾਧ ਤੇਰੇ ਕੀ ਚਰਨੀ ਪਾਇਓ ਨਾਨਕ ਮਨ ਹੁਣ ਰਾਵ ਮਨ ਸਭ ਪੂਰਨ ਸਰਨ ਜੋਗ ਜੋ ਕਰ ਪਾਇਆ ਸੋ ਹੋਗ ਹਰਨ ਪਰਨ ਜਾ ਕਾ ਨੇਤਰ ਫੂਰ ਤਿਸਕਾ ਮੰਤਰ ਨਾ ਜਾਣੈ ਹੋਰ ਅਨੰਦ ਰੂਪ ਮੰਗਲ ਸਾਧ ਜਾ ਕੇ ਸਰਵ ਥੋਕ ਸੁਨੀਆਂ ਕਰ ਤਾਕ ਰਾਜ ਮਹਾਰਾਜ ਜੋਗ ਮਹਿ ਜੋਗੀ ਤਾਪ ਮਹਿਤ ਪੀਸਰ ਗ੍ਰਸਤ ਮਹਿ ਭੋਗੀ ਧਿਆਏ ਧਿਆਏ ਭਗਤ ਸੁਖ ਪਾਇਆ ਨਾਨਕ ਤੇ ਪੁਰਖਾ ਕਿਨੈ ਅੰਤ ਨਾ ਪਾਇਆ ਜਾ ਕੀ ਲੀਲਾ ਕੀ ਮੇਤ ਨਾ ਸਕਲ ਦੇਵ ਹਾਰਿਆ ਵਗਾਹੀ ਪਿਤਾ ਕਾ ਜਨਮ ਕੀ ਜਾਣਾ ਪੂਤ ਸਗਲ ਪੁਰਈ ਆਪਣਾ ਸੂਤ ਸਮਾਤ ਗਿਆ ਧਿਆਨ ਜਿਨ ਦੇ ਜਾਂਦਾ ਸੁਨਾਮ ਧਿਆਵੈ ਹਸੀ ਤਿਹ ਗੁਣ ਮਹਿ ਜਾ ਕੋ ਪਰਮਾਏ ਜਨਮ ਮਰੈ ਫਿਰਾਵੈ ਜਾਈ ਊਚ ਨੀਚ ਤਿਸਕੇ ਅਸਥਾਨ ਜਹਾ ਜਨਵ ਤਹ ਨਾਨਕ ਜਾ ਨਾਨਾ ਤੂ ਨਾਨਾ ਜਾ ਕਰੰਗ ਨਾਨਾ ਪੀਖ ਕਰਾਇ ਕਰੰਗ ਨਾਨਾ ਵੇਦ ਕਿਨ ਵਿਸਥਾਰ ਪ੍ਰਭਮ ਰਾਸੀ ਕੰਕਾਰ ਨਾਨਾ ਚਲ ਕਰੀ ਖਿਨ ਮਾਹਿ ਪੂਰਹਿ ਪੂਰਨ ਸਭ ਠਾਈ ਨਾਨਾ ਵੇਦ ਕਰ ਬਨਤ ਬਨਾਈ ਆਪਣੀ ਕਿਉਂ ਦਿਆਪੀ ਪਾਈ ਸਭ ਘਟ ਤਿਸਕੇ ਸਭ ਦੇ ਠਾਉ ਜਪ ਜਪ ਜੀਵ ਨਾਨਕ ਹਰ ਨਾਮ ਨਾਮਕ ਤਾਰੇ ਸਗਲੇ ਚੰਦ ਨਾਮਕ ਤਾਰੇ ਖੰਡ ਬ੍ਰਹਿਮੰਡ ਨਾਮਕ ਤਾਰੇ ਸਿਮਰਤ ਵੇਦ ਪ੍ਰਾ ਨਾਮਕ ਤਾਰੇ ਸੁਨਨ ਗਿਆਨ ਧਿਆਨ ਨਾਮ ਕੇ ਧਾਰਿਆ ਗਾ ਸੁਪਾਤਾਲ ਨਾਮਕ ਤਾਰੇ ਸਗਲ ਆਕਾਰ ਨਾਮਕ ਤਾਰੇ ਪੂਰੀ ਆਸਾ ਪਮ ਨਾਮਕ ਸੰਗੋਦਰੇ ਸੁਨ ਸਰਾਵਨ ਕਰ ਕਿਰਪਾ ਜਸਾ ਆਪਣਾ ਨਾਮ ਲਾਜ ਨਾਨਕ ਚੌਥੀ ਪਾਤਮਾ ਸੋ ਜਨਗਤ ਪਾਇ ਰੂਪ ਸਤ ਜਾ ਕਾ ਸਤਿ ਅਸਥਾਨ ਪੁਰਖ ਸਤਿ ਔਰ ਪ੍ਰਦਾਨ ਕਰ ਦੂ ਸਤ ਸਤ ਜਾਗੀ ਬਣ ਸਤ ਪੁਰਖ ਸਮਹਿ ਸਮਾਨ ਸਤ ਕਰਮ ਜਾਗਿ ਰਚਨਾ ਸਤ ਮੂਰ ਸਤ ਸਤ ਉਤਪਾਦ ਸਤ ਕਾਰਣੀ ਨਿਰਮਲ ਨਿਰਮਲੀ ਜੇ ਸਾਹਿਬ ਜਾਈ ਤਿਸਹਿ ਸਭ ਪਰੀ ਸਤ ਨਾਮ ਪ੍ਰਭ ਕਾ ਸੁਖਦਾਇ ਵਿਸਵਾਸ ਸਤ ਨਾਨਕ ਗੁਰ ਦੀ ਪਾਇ ਸਤ ਬਚਨ ਸਾਧ ਉਪਦੇ ਸਤ ਤੀਏ ਜਾਨ ਜਾਉ ਕਰਦਾ ਪ੍ਰਵੇ ਸਤ ਨਿਰਤਾ ਪੂਜਾ ਜੇ ਕੋਈ ਨਾਮ ਜਪਤਾ ਗਿਆ ਤੋਈ ਆਪ ਸਤ ਗਿਆ ਸਭ ਸਤ ਆਪ ਜਾਣੇ ਆਪਣੇ ਵੇਦ ਗਾਤ ਜਿਸਕੇ ਸ੍ਰੇਸ਼ਟ ਸੁ ਕਰਨੇ ਆਰਵਨਾ ਪੂਜ ਕਰਦ ਵਿਚਾਰ ਕਰਦ ਕਿ ਮੇਤ ਨਾ ਜਾਣ ਕੀਆ ਨਾਨਕ ਜੋ ਦੇਹ ਪਾਵ ਸਭ ਵਰਤੀਆ ਬਿਸਮਨ ਬਿਸਮ ਪਾਇ ਬਿਸਮਾਜ ਜਨ ਪੂਜਿਆ ਤ ਹੈ ਸਵਾਦ ਪ੍ਰਭ ਕਾ ਰੰਗ ਰਾਜ ਜਾਨ ਰਹੇ ਗੁਰ ਕਾ ਭਜਨ ਪਦਾਰਥ ਲਹਿ ਹੋਏ ਦਾਤੀ ਦੁੱਖ ਕਾਟ ਨਾਰ ਜਾ ਕਾ ਸੰਗ ਤਰਾ ਸੰਸਾਰ ਜਨ ਕਾ ਸੇਵਕ ਸੋੜ ਪਾਗ ਜਨ ਕਾ ਸੰਗ ਇਕ ਲੇਵ ਲਾਗੀ ਗੁਣ ਗੋਬਿਤ ਕੀਰਤਨ ਜਨ ਗਾਵੈ ਗੁਰੂ ਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਾਧ ਸਤ ਪ੍ਰਸੰਨ ਆਰ ਪੂਜਾ ਸਾਧ ਸਤ ਸੇਵਦਾਰ ਦਰਸ਼ਨ ਸਾਧ ਸਤ ਪੇਖ ਨਾਰੂ ਨਾਮ ਸਾਧ ਸਤ ਧਿਆਵਨ ਹਾਰ ਅਵ ਸਾਧ ਸਤ ਸਵਧਾਰੀ ਆਪਿ ਗੁਣ ਆਪਿ ਗੁਣਕਾਰੀ ਸੋ ਸਾਧ ਸਤ ਪ੍ਰਭਗਤਾ ਸੁਰ ਸਾਧ ਸਤ ਜਾ ਸੁਨਤਾ ਭੁਜਨ ਹਰਿ ਕੋ ਸਾਧ ਸਭ ਹੋ ਨਾਰੂ ਸਾਧ ਸਤ ਪ੍ਰਭ ਸੂਰ ਸਾਧ ਸਰੂਪ ਰਹਿਤਾ ਜਨਮਾਨਿਆ ਕਰਨ ਕਰਾਵ ਤੈਨੂੰ ਗੁਰੂ ਪਛਾਣਿਆ ਜਾ ਕਰਦਾ ਵਿਸਵਾਸ ਪ੍ਰਭ ਤਤ ਗਿਆਨ ਤੇ ਮਨ ਪ੍ਰਗਟਾਇਆ ਪੈ ਤੀ ਨਿਰਪਾ ਹੋਏ ਬਸਾਨ ਜਿਹ ਤੇ ਉਪਜਿਆ ਤੇ ਹਮਾਰੇ ਸਮਾਨ ਬਸ ਮਾਹਲੇ ਬਸ ਘਟਾਈ ਤਾ ਕੋ ਪੀਣਾ ਨਾ ਕਹਿਣਾ ਜਾ ਬੂਜਾ ਬੂਜ ਨਰ ਬੀਕ ਨਾਰਾਇਣ ਵੀਰ ਨਾਨਕੀਕ ਠਾਕੁਰ ਕਾ ਸੇਵਕ ਆਗਿਆ ਕਰ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਮਨ ਪ੍ਰਤੀਤ ਠਾਕੁਰ ਕੇ ਸੇਵਕ ਨਿਰਮਲ ਰੀਤ ਠਾਕੁਰ ਕਾ ਸੇਵਕ ਜਾਣਾ ਸੰਗ ਪ੍ਰਭ ਕਾ ਸੇਵਕ ਨਾਮ ਕਰੰਗ ਸੇਵਕ ਆਓ ਪ੍ਰਭ ਪਾਲਨ ਆਰਾ ਸੇਵਕ ਗਿਰਾਖ ਨਿਰੰਕਾਰਾ ਸੋ ਸੇਵਕ ਜਹ ਦਇਆ ਪ੍ਰਭ ਤਾਰੈ ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ ਆਪਣੇ ਜਨ ਕਾ ਪਰਦਾ ਢੱਕ ਆਪਣੇ ਸੇਵਕ ਸਰ ਪਰ ਆਖ ਆਪਣੇ ਦਾਖ ਦੀ ਵਡਾਈ ਆਪਣੇ ਸੇਵਕ ਆਨੰਦ ਪਾਈ ਆਪਣੇ ਸੇਵਕ ਆਪ ਪਾਤ ਰੱਖ ਤਾ ਕਿ ਆਤਮਤ ਕੋਈ ਨਾ ਲਾਗ ਖਾਏ ਪ੍ਰਭ ਸੇਵਕ ਕੋ ਨਾ ਪਾ ਹੂ ਚਾਹੇ ਪ੍ਰਭ ਸੇਵਕ ਪੂਜਦੇ ਹੋ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ

ਪੀਅ ਪੀ ਅੰਮ੍ਰਿਤ ਇਹੋ ਮਾਨ ਤੰਤਰ ਪੀਅ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕੇਸ਼ ਅਵਰਨਾਹਿ ਦ੍ਰਿਸ਼ਟਾਇ ਨਾਮ ਤਨ ਨਾਮ ਰੂਪ ਰੰਗ ਨਾਮ ਸੁਖ ਨਾਮ ਕਸੰਗ ਨਾਮ ਰਾਹ ਜੋ ਜਨ ਤ੍ਰਿਪਤ ਨਿਮਾਨ ਤਨ ਨਾਮ ਹੈ ਨਾਮ ਸਮਾਨੇ ਊਠਤ ਬੈਠਤ ਸੁਵਤ ਨਾਮ ਕਹ ਨਾਨਕ ਜਨ ਕਾ ਸਦਕਾ ਬੋਲਾ ਹੋ ਜਾਹ ਜਿਹ ਬਾਦ ਨਾਤ ਪ੍ਰਭ ਆਪਣਾ ਜਨ ਕੀ ਨਿੰਦਾਤ ਕਰਹਿ ਭਗਤ ਆਤਮ ਕਚਾਇ ਪ੍ਰਭ ਆਪਣੇ ਸਿਮ ਰਹਿ ਸਮਾਇ ਜੁ ਹੋਆ ਹੋਵਤ ਸੋ ਜਾਨ ਪ੍ਰਭ ਆਪਣੇ ਕਾਕੂ ਪੁਛਾਨ ਦਿਖ ਕੇ ਮੈਂ ਹਮਾ ਕਾਨ ਬਖਾਨ ਦਸਕਾ ਗੁਣ ਕਹੀ ਕਨਾ ਜਨ ਵਾਠ ਪੈਰ ਪ੍ਰਭ ਸੇ ਹਜੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਦਿਨ ਕੀ ਓਟ ਰੇਹ ਮਨ ਤਨ ਆਪਣਾ ਤਿਨ ਜਨ ਦਿਖ ਜਿਨ ਜਨ ਆਪਣਾ ਪ੍ਰਭੂ ਪੁਛਾ ਤਾਂ ਸੋ ਜਾਨ ਸਰਵ ਥੋ ਕਰ ਦਾਤ ਸਰਨ ਸਰਵ ਸੁਖ ਪਾਵਹਿ ਦੁਖ ਅੰਦਰ ਸਵਾ ਮਿਟਾਵਹਿ ਅਵਰ ਸਿਆਨ ਸਗਲੀ ਛਾਟ ਤਿਸ ਜਨ ਕੀ ਤੂੰ ਸੇਵਾ ਲਾਗਾ ਮੰਜਾ ਨ ਹੋਵੀ ਤੇਰਾ ਨਾਨਕ ਤਿਸ ਜਨ ਕੀ ਪੂਜਾ ਹੋ ਸਾਧ ਪੈਰਾ ਸਲੋਕ ਸਾਧ ਪੁਰਖ ਜਨ ਜਾਣਿਆ ਸਾਧਗੁਰ ਦੇਹ ਕਾ ਨਾਮ ਦੇਹ ਕਾ ਸੰਗ ਸੇਖੋ ਤ੍ਰੈ ਨਾਨਕ ਹਰ ਗੁਣ ਗਾ ਅਸ਼ਟਪਦੀ ਸਾਧਗੁਰ ਸੇਖ ਕੀ ਕਰਾ ਪ੍ਰਤ ਪਾਲ ਸੇਵ ਕਾ ਗੁਰ ਸਦਾ ਦੇ ਹਰ ਸੇਖ ਕੀ ਗੌਰ ਦੁਰਮਤ ਮਨ ਹੈਰਾ ਗੁਰੂ ਬਚਨ ਹਰ ਨਾਮ ਉਚਰੈ ਸਾਧਗੁਰ ਸਿੱਖ ਬੰਧਨ ਕਾਟਾ ਗੁਰ ਕਾ ਸਿੱਖ ਬਕਾਰ ਤੇ ਆਟਾ ਸਾਧੂ ਸੇਖ ਕਾਉ ਨਾਮ ਧਾਨੰਦ ਗੁਰ ਕਾ ਸਿੱਖ ਡੁਬਾਗੀ ਹੀ ਸਾਧੂ ਸੇਖ ਕਾ ਹਰਦ ਪਲ ਦਸਵਾਰ ਨਾਨਕ ਸਾਧਗੁਰ ਸੇਖ ਕਾਉ ਜੀ ਅਨਾਜ ਸੰਹਾਰਾ ਗੁਰ ਕੈ ਗ੍ਰਿਹ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮਨ ਸਹਾਵ ਸਕਾਉ ਕਰ ਕਾਸ਼ਨਾ ਜਨਾਵੈ ਹਰ ਹਰ ਨਵਰ ਦਾ ਸਾਧ ਤੇ ਆਵੈ ਮਨ ਵੀ ਚਾਹ ਸਾਧਗੁਰ ਕੈ ਪਾਤ ਸੇਵਕ ਕੀ ਕਰ ਰਾਜ ਸੇਵਾ ਕਰ ਤੂੰ ਨਿਸ਼ਕਾਮੀ ਦਸਕਾ ਹੋਤ ਪ੍ਰਭ ਸੁਆਮੀ ਆਪਣੀ ਕਿਰਪਾ ਜ ਸਾਹਿਬ ਕਰੀ ਨਾਨਕ ਸੋ ਸੇਵਕ ਗੁਰ ਕੀ ਮਾਤਲੀ ਵੀ ਸਭ ਵਿਸਵ ਗੁਰ ਕਾ ਮਨ ਮਨ ਸੋ ਸੇਵਕ ਪਰਮੇਸ਼ਰ ਕੀ ਗਾਤ ਜਾਣਾ ਸੋ ਸਾਧ ਗੁਰ ਜਸਰੇ ਦਾ ਹਰ ਨਾਵਨ ਕੁਬਾਰ ਗੁਰ ਕਾ ਬਲ ਜਾਉ ਸਰਬਨਧਾਨ ਜੀ ਕਾ ਦਾਤਾ ਅਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨਮ ਪਾਰ ਬ੍ਰਹਮ ਜੀ ਕਹਿ ਆਵਨ ਕਾਸ਼ ਪਰਮ ਸਹਿ ਸੋ ਸਿਆਨ ਪਲਾਇਆ ਨਾ ਜਾਈ ਨਾਨਕ ਗੁਰ ਬੁੜ ਪਾਗੀ ਪਾਈ ਆ ਸਫਲ ਦਰਸਨ ਉਪੇਖਤ ਪੁਨੀਤ ਪਰਸਤ ਚਰਨ ਗਾਤ ਨਿਰਮਤ ਜੀਤ ਬੇੜ ਸੰਗ ਰਾਮ ਕਰਨ ਰਵੇ ਪਾਰ ਬ੍ਰਹਮ ਕੇ ਦਰਗਹ ਗਵ ਸੰਕਰ ਬਚਨ ਕਰਨ ਆਇਆ ਨਿਮ ਸੰਧੁ ਹੈ ਤੁਮ ਪਤੀਆ ਨ ਪੂਰਾ ਗੁਰਾ ਖਿਆ ਜਾ ਕੰਮ ਅੰਤਰ ਅੰਮ੍ਰਿਤ ਦ੍ਰਿਸ਼ਟ ਵੇਖਾਵੇ ਸੰਤ ਗੁਣ ਬੇਅੰਤ ਕਿਉਂ ਨਹਿ ਪਾਇ ਨਾਨਕ ਜਿਹ ਪਾਵ ਤੇ ਲੈ ਮਲਾਇ ਜਿਹ ਬਾਈ ਕੋ ਸਤ ਅਨੇਕ ਸਾਧ ਪੁਰਖ ਪੂਰਨ ਬਬੀ ਕਾਹ ਬੋਲ ਨਾ ਪਹੁੰਚਤ ਪ੍ਰਾਨ ਜਗ ਮੈਂ ਗੋਚਰ ਪਰਮ ਨਿਰਬਾਨ ਨਿਰਾਹਾਰ ਨਿਰਵੈਰ ਸੁਖ ਨਿਤਾ ਜਿਉਂਦ ਕਿਨਾ ਨਾ ਪਾਈ ਅਨੁਕ ਭਗਤ ਬੰਧਨ ਨਿਯੁਤ ਕਰਾ ਚਰਨ ਕਮਨ ਹਿਰਦੈ ਸਿਮਰੈ ਸਾਧ ਬਲਹਾਰਿ ਸਤਿਗੁਰ ਆਪਣੇ ਨਾਨਕ ਜਿਹ ਪ੍ਰਸਾਦ ਐਸਾ ਪ੍ਰਭ ਨਾਨਕ ਜਿਹ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਾਰ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋਇ ਉਸ ਪੁਰਖਾ ਨਾਹੀ ਕਦੇ ਵਿਨਾਸ ਜਾ ਕੇ ਮਨ ਪ੍ਰਗਟੀ ਗੁਣਤਾ ਸਾਠ ਪਹਿਰ ਹਰ ਕਾ ਨਾਮ ਲੇ ਸਾ ਜਬ ਦੇ ਸੇਵਕ ਦੇ ਮੋਹ ਮਾਇਕ ਸੰਗਨਾ ਲੀਪ ਮਨ ਮਨ ਰੱਖ ਹਰ ਹਰਿ ਇਕ ਅੰਧਕਾਰ ਦੀਪਕ ਪ੍ਰਗਾਸ ਨਾਨਕ ਪਰਮ ਮੋਹ ਦੁਖ ਤਹਿ ਤਿਨਾਸੇ ਤਬ ਤੁਮਹਿ ਠਾਂਡ ਵਰਤਾਈ ਆਨੰਦ ਪਾਇਆ ਦੁਖ ਨਾਠੀ ਭਾਈ ਜਨਮ ਬਨ ਕੇ ਮਿਟਿਆ ਦੇਸ ਸਾਧਕ ਪੂਰਨ ਉਪਦੇਸ ਪਾ ਚੁਕਾ ਨਿਰਪਾ ਹੋਏ ਬਸ ਸਗਲ ਵਿਆਦ ਮਨ ਤੇ ਖਾਇਆ ਨਾ ਸਜ ਕਾ ਸਾਧਨ ਕਿਰਪਾ ਧਾਰ ਸਾਧ ਸੰਗ ਜਪ ਨਾਮ ਮਰਾਰੀ ਖੇਤ ਪਾਈ ਚੁਕੇ ਪ੍ਰਭ ਗਵਨ ਸੁਨੈਨਕ ਹਰ ਹਰ ਜਸ ਰਵਨ ਨਿਰਗੁਣਾਇ ਸਰਗੁਣ ਪਿਓਹੀ ਕਲਾ ਤਾਰ ਜਨ ਸਕਦੇ ਮੋਹੇ ਆਪਣੇ ਚਰਤ ਪ੍ਰਭ ਆਪ ਬਣਾਏ ਆਪਣੀ ਕਿਵਿੰਦਿਆ ਵਿਪਾਏ ਹਰ ਬਿਨ ਦੂਜਾ ਨਾਹੀਂ ਕੋਈ ਸਰਵ ਨਿਰੰਤਰ ਏ ਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਪੈ ਪ੍ਰਕਾਸ਼ ਸਾਧਕ ਸੰਗ ਰਾਜ ਰਚਨ ਆਪਣੀ ਕਲ ਧਾਰੀ ਅਨਕ ਪਾਇ ਨਾਨਕ ਬਨ ਹਰੇ ਸਲੋਕ ਸਾਧ ਨਾ ਚਾਲੇ ਬਿਨ ਭਜਨ ਵਿਖਿਆ ਸਗਰੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਹੋ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਰ ਕਰ ਵਿਚਾਰੀ ਸਿਮਨਾਮ ਆਧਾਰ ਔਰ ਉਪਾਵ ਸਮੀਤ ਬਿਸਾਰ ਚਰਨ ਕਮਲ ਵੇਦ ਮਹਿਰ ਧਾਰ ਹੋ ਕਰਨ ਕਾਨ ਸੁਭਰਭ ਸਮਰਥ ਦ੍ਰਿੜ ਕਰ ਕਹੋ ਹੋ ਨਾਮ ਹਰ ਵਾਥੀ ਹੋ ਧਨ ਸੰਚ ਹੋ ਵਾਹ ਭਗਵੰਤ ਸੰਤ ਜਨ ਕਰਨ ਰਣਵੰਦੀ ਕਾ ਸਰਾਖੋ ਮਨ ਵਾਹਿ ਸਰਵ ਰੋਗ ਨਾਨ ਮਿਟ ਜਾਹੀ ਜਿਹ ਧਨ ਕੋ ਚਾਰ ਕੁੰਟ ਉਠਤਾਵੇ ਸੋ ਧਨ ਹਰ ਸਿਵਾ ਦੀ ਪਾਵ ਜਿਸ ਸੁਖ ਕਾ ਨਿਤ ਬਾਂਛਾ ਮੀਤ ਸੋ ਸੁਖ ਸਾਧ ਸੰਗ ਪ੍ਰੀਤ ਜਿਸ ਸੋਭਾ ਕਉ ਕਰ ਭਲੀ ਕਰਨ ਸਾ ਸੋਭਾ ਪਜ ਹਰ ਕੀ ਸਰਣ ਅਨਕ ਪਾਵੀ ਰੋਗ ਨਾ ਜਾਏ ਰੋਗ ਮਿਟ ਹਰ ਅਵ ਕਦਲਾਈ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਬ ਨਾਨਕ ਦਰਗਹਿ ਪ੍ਰਭਾ ਅਨੁਮਨ ਪ੍ਰਭੂਤ ਹਾਰ ਕੈ ਨਾਇ ਦੇਹ ਦੇਹ ਤਾਵ ਤਾਵ ਠਾਇ ਤਾ ਕਉ ਬਿਘਨ ਨਾ ਲਾਗ ਤਾ ਕਉ ਬਿਘਨ ਨਾ ਲਾਗੈ ਕੋਈ ਜਾ ਕਰਦਾ ਬਸ ਹਰ ਸੋਇ ਕਲ ਦਾ ਠੰਡ ਹਰ ਨਾਮ ਸਿਮਰ ਸਿਮਰ ਸਦਾ ਸੁਖ ਪਾਉ ਪਾਉ ਬਿਨ ਸਾ ਪੂਰਨ ਹੋਇਆ ਭਗਤ ਪਾਇਆ ਤੁਮ ਪ੍ਰਕਾਸ਼ ਤਿਤ ਕਰ ਜਾਇ ਬਸਾ ਬਨਾਸੀ ਕਾ ਨਾਨ ਕਾਟ ਜਮ ਫਸ ਤਦ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੁਕਾ ਚੁਕਾ ਚਾਇ ਆਵਾ ਕਵਨ ਮਿਟੈ ਪ੍ਰਭ ਸਿਵਾਵ ਤਿਆਗ ਸਰਮ ਕਰ ਦੇਵ ਇਉਂ ਰਤਨ ਜਨਮ ਕਹੁ ਅਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਨਕ ਪਾਵਨ ਛੂਟ ਨਾਰ ਸਿਮਰਤ ਸਾ ਸਤ ਵੇਦ ਵਿਚਾਰ ਹਰ ਕੀ ਭਗਤ ਕਰ ਹੋ ਮਨ ਲਾਇ ਮਨ ਬੰਸ਼ਤ ਨਾਨ ਫਲ ਪਾਈ
ਸਾਂਗਨਾ ਚਾਲਸ ਤੀਰੈ ਤਨਾ ਤੂੰ ਕਹਿ ਲਟਾਵੈ ਮੂਰਖ ਮਨੈ ਸੁਤਮੀਤ ਕੁਟਾਂਬਰ ਬੰਤ ਅਯੰਤੇ ਕਹੋ ਹੁਤਮ ਕੰਸ ਨਾਥ ਰਾਜ ਰੰਗਮੈ ਵਿਸਤਾਰਯੰਤੇ ਕਹੋ ਹੁਕਮ ਛੁਟਕਾਰ ਅਸਹਸ ਤੀਰਾ ਥਸ ਵਰ ਝੂਠਾ ਡੰਫ ਝੂਠ ਪੈ ਸਰ ਜਿੰਦੀ ਤਹ ਬੁਝਾ ਨਾ ਵਿਗਨ ਨਾ ਵਿਸਾ ਨਾਨਕ ਪੁਛਤਾ ਨਾ ਗੁਰੂ ਮੈਂ ਤੁਲ ਏ ਆਨੇ ਭਗਤ ਬਿਨਾ ਬਾਡੂ ਵਿਸਿਆ ਨੇ।

ਉਤਰ ਸਮੈੜ ਬਿਨ ਸਜਾਉ ਮੈਂ ਵਿਖਵੈਲ ਹੋਹਿ ਅਚੰਤ ਵਸ ਸੁਖਨੈਲ ਸਾ ਸਗਰਾ ਸਰਨਾਮ ਸੰਭਾਲ ਛੜ ਸਿਉ ਸਗਰੀ ਮਨਾ ਸਾ ਸੰਗ ਪਾਵੈ ਸਚਤਨ ਹਰ ਪੁੰਜ ਸੰਜ ਕਰੋ ਵਿਆਹ ਹਾਰੀ ਹਰ ਸੁਖਦਰ ਗਜਾਕਾਰ ਸਰਬ ਨਿਰੰਤਰੀ ਕੁਦੀਖ ਕਹ ਨਾਨਕ ਜਾ ਕੇ ਮਸਤਕ ਲੀਖੇ ਕੁਜਾਬੀ ਕੁਸਲਾਹੀ ਇੱਕ ਸਿਮਰੀ ਕੁਮਾਰ ਆਹੀ ਇੱਕ ਸਕੀ ਗੁਣ ਗਾਓ ਅਨੰਤ ਮੰਤਨ ਜਾਵੀ ਇੱਕ ਭਗਵੰਤ ਏਕੂ ਏਕ ਏਕ ਹਰਿਆਪ ਪੂਰਨ ਪੂਰਹਿ ਉਪਰਾ ਵਿਆਹ ਬਨਕ ਵਿਸਥਾਰੀ ਇੱਕ ਦਿਵੈ ਇੱਕ ਆਰਾਧ ਪ੍ਰਾਸ਼ਤ ਗਏ ਮਨ ਤਨ ਅੰਤਰੀ ਪ੍ਰਵਰਤ ਗੁਰਪ੍ਰਸਾਦ ਨਾਨਕ ਇੱਕ ਜਾਤ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣ ਆਏ ਨਾਨਕ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚ ਪ੍ਰਵਦਾਨ ਕਰ ਕਿਰਪਾ ਦੀਵ ਹਰਨਾਮ ਸਾਤ ਜਨਾ ਕਿ ਮਾਂਗਾ ਤੂਰ ਪਾਰ ਬ੍ਰਹਮ ਸਰਦਾ ਪੁਰ ਸਦਾ ਸਦਾ ਪ੍ਰਭ ਗੁਣ ਗਾਇਵ ਸਾ ਸਾ ਪ੍ਰਭ ਤੁਮ ਧਿਆਵ ਚਰਨ ਕਮ ਸਿਉ ਲਾਗ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕ ਓਟ ਏਕ ਆਧਾਰ ਨਾਨਕ ਮੰਗਣਾ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹਰਹ ਪਾਵ ਬਿਰਲਾ ਕੋਈ ਜਨ ਚਾਖਿਆ ਸੀ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੀ ਸੁਭਰ ਭਰੀ ਪ੍ਰੀਮ ਰਸ ਸੰਗ ਉਜਾ ਜਾਉ ਸਾਧਕ ਸੰਗ ਪਰੀ ਸਰਨਾਨ ਸਭ ਤਿਆਗ ਅੰਤਰ ਪ੍ਰਗਾਸਾਗੁੜਪਾਗੀ ਜਪਿਆ ਪ੍ਰਭ ਸੋਇ ਨਾਨਕ ਨਾਮ ਰਾਧੇ ਸੁਖੇ ਸਿਵਕ ਮਨ ਸਾਹਿਬ ਪੂਰੀ ਪਏ ਸਾਧੁ ਕਰਤੇ ਨਿਰਮਲ ਮਾਦ ਲਈ ਜਨ ਕਹ ਪ੍ਰਭ ਹੋਇਓ ਦਇਆ ਸਿਵਕ ਨੂੰ ਸਦਾ ਨਿਹਾਲ ਬੰਧਨ ਕਾਟ ਮੁਖ ਜਨ ਪਇਆ ਜਨ ਵਰੰਦੂ ਪ੍ਰਮ ਗਇਆ ਇਸ਼ਕੁਨ ਸਰਦਾ ਸਾਹਿਬ ਪੂਰੀ ਰਵ ਰਹਿਆ ਸਾਧ ਸੰਗ ਹਜੂਰੀ ਜਿਸ ਕਰ ਸਾਧਨ ਲੀਆ ਮਰਾਇ ਨਾਨਕ ਭਗਤੀ ਨਾਮ ਸਮਾਏ ਸੁਖ ਬਿਸਰੈ ਜੀ ਕਾਰਨ ਭਨ ਸੁਖ ਬਿਸਰੈ ਜੀ ਕੀਆ ਜਨ ਸੁਖ ਬਿਸਰੈ ਜਨ ਸਭ ਕਿਹ ਦੀਆ ਸੁਖ ਬਿਸਰੈ ਜੀ ਜੀਵਨ ਜੀਆ ਸੁਖ ਬਿਸਰੈ ਜੀ ਅਗਨ ਮਹਾ ਰਾਖੈ ਗੁਰੂ ਪ੍ਰਸਾਦ ਕੁਬੇਲਾ ਰਾਖ ਸੁਖ ਬਿਸਰੈ ਜੀ ਵਿਖਤੀ ਕਾਟ ਆਇਆ ਜਨਮ ਜਨਮ ਕਾ ਟੂਟਾ ਕਾਟ ਆਇਆ ਗੁਰਪੁਰੇ ਤਾ ਦੇਹ ਬੁਝਾਇਆ ਪ੍ਰਭ ਆਪਣਾ ਨਾਨਕ ਜੈਨ ਤੇ ਆਇਆ ਸਾਜਨ ਸੰਤ ਕਰੀ ਹੂ ਕਾ ਮਨ ਤਿਆਗ ਜਪ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵ ਆਵ ਜਪ ਹਵਰਾ ਨਾਮ ਜਪਾਵ ਭਗਤ ਪਾਇ ਤਰਗ ਸੰਸਾਰ ਬਿਨ ਭਗਤੀ ਤਨ ਹੋ ਸੀ ਸ਼ਾਰ ਸਰਬ ਕਲਿਆਣ ਸੁਖ ਨਿਤ ਨਾਮ ਬੂੜ ਜਾਤ ਪਾਇ ਬਿਸਰਾਮ ਸਗਲ ਦੁਖ ਕਾ ਵਤਨਾਸ ਨਾਨਕ ਨਾਮ ਜਪ ਹੁੰਤਾ ਸੁਭਜੀ ਪ੍ਰੀਤ ਪ੍ਰੀਮ ਰਹਿ ਚਾਉ ਮਨ ਤਨੰਦ ਰਹਿ ਸਵਾਮ ਜੀ ਤਰਹ ਪੀਹ ਦਰਸ ਸੁਖ ਹੋਏ ਮਾਨ ਬਿਗਸਾ ਸਾਧੁ ਚਰਨ ਧੋਈ ਭਗਤ ਜਨ ਕਮਨ ਤਨ ਰੰਗ ਬਿਰਲਾ ਕੂ ਪਾਵੈ ਸੰਗਿਕ ਵਹਿਦੀ ਜੈ ਕਰਮ ਆਇਆ ਗੁਰਪ੍ਰਸਾਦ ਨਾਮ ਜਪ ਲਾਇਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਖਿਆ ਸਰਬ ਸਮਾਏ ਪ੍ਰਭ ਬਖਸਾਂ ਦੀ ਹੁੰਦਾ ਯਾਦ ਭਗਤ

ਲਿਖਿਆ ਨਾਪ ਨਖੀ ਲਾਭ ਕਰ ਦੀ ਖਖੀਲ ਸੰਕੋਚਾ ਤਾ ਨਾਨਕੀ ਕਹਿ ਜਹਾ ਭਗਤ ਭਗਤ ਤਹ ਆਪ ਜਹ ਪਸਰੈ ਪਾਸਾਰ ਸੰਤ ਪ੍ਰਤਾਪ ਦੋਹ ਪਾਹ ਕਹਿਆ ਪਹਿ ਤਨਿਉਨ ਕਿਸ ਵਾਇ ਨੁ ਬਣੇ ਆਪ ਹੈ ਕੌਤ ਕਰੇ ਅਨੰਦ ਚੂ ਜਾ ਪਹਿ ਰਾਹ ਭੋਗ ਨਿਰਯੋਗ ਜਹ ਪਾਵਤ ਸਭ ਨਾਇ ਨਾਵ ਜਹ ਪਾਵਤ ਖੀਲ ਖਰਾਵੈ ਬੀ ਸਮਾਰ ਥਾ ਅਗਨਤਾ ਤੋਲੈ ਜਿਉਂ ਬੁਲਾਵ ਤਿਉ ਨਾਨਕ ਦਾਹ ਬੋਲੈ ਸਲੂਕ ਜੀ ਅਜੰਤ ਕੇ ਠਾਕੁਰਾਇਆ ਪਿਉ ਵਰਤਨਾਰ ਨਾਨਕੇ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾ ਰਾਸ਼ਟਰਪਤੀ ਆਪ ਕਥਿਆ ਸੁਨ ਨਿਹਾਰ ਆਪ ਹੀ ਕਾ ਵਿਸਥਾਰ ਜਾਂ ਦਸ ਪਾਵੇ ਤਾਂ ਸ੍ਰੇਟੇ ਉਪਾਏ ਆਪਣਾ ਪਾਣੀ ਲੈ ਸਮਾਏ ਤੁਮ ਦੇ ਪਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀ ਆਪ ਜਾਏ ਸਚਨਾਮ ਸੋਏ ਜਨ ਪਾਏ ਸੋ ਸਮ ਦਰਸੀ ਤਤ ਕਬੀਰ ਦਾ ਨਾਨਕ ਸਭ ਸ੍ਰਿਸ਼ਟ ਕਰ ਜੀ।

ਕੀ ਜੁਗਤ ਜਗ ਸੰਹਾਰਥ ਅੰਤਰ ਬਾਹਰ ਜਾਨਮ ਸਾਥ ਗੁਣੇ ਦਾਨ ਬੇਅੰਤ ਉਪਾਅ ਨਾਨਕ ਦਾਸ ਤਬਲ ਹਰ ਪੂਰਨ ਪੂਰੇ ਹਿਦਯਾਲ ਸਭ ਉਪਰ ਵਧ ਕਿਰਪਾਲ ਆਪਣੀ ਕਰਤਵ ਜਨ ਆਪ ਅੰਤਰ ਜਾਮੀ ਰਹੂ ਵਿਆਪ ਪ੍ਰਤ ਪਾਲੈ ਜੀਅਨ ਬਹਪਾਤ ਜੋ ਜੋ ਰਚਿਉ ਸੋ ਤਿਸੈ ਤਿਆਤ ਜਿਸ ਪਾਵਿਤ ਸਲਾਈ ਮਿਲਾਈ ਭਗਤ ਕਰੀ ਹਰਿ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਨਾਨਕ ਇੱਕ ਜਾਣਿਆ ਜਨ ਲਾਗਾ ਹਰੀ ਕਹਿਣਾ ਤਿਸ ਕੇ ਆਸਨਾ ਬਿਰਥੀ ਜਾਇ ਸੇਵਕ ਸੇਵਾ ਬਨ ਆਏ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਪਏ ਨਿਰਵੈ ਨੰਦਨ ਪੂਜਾ ਗੁਰ ਕੇ ਪਿਆਰੇ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਾਰ ਪ੍ਰਭ ਆਪ ਮਿਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਇਬ ਹੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੀਹ ਕਾ ਕਰੋ ਉਧਾਰ ਅੰਮ੍ਰਿਤ ਵਚਨ ਆਰ ਕੇ ਗੁਣ ਗਾਇਉ ਪ੍ਰਾਂਤਰਨ ਕਹਿ ਸਵਾਉ ਆਠ ਪਹਿਰ ਪ੍ਰਾਪੀ ਖਉ ਨੀਰਾ ਮਿਟਿਆ ਗਿਆਨ ਬਿਨ ਸੈਨ ਦੇ ਰਸਨ ਵਧੇ ਹਿਰਦਾ ਵਸਾਵ ਮਨ ਇੱਛੇ ਨਾਨ ਫਲ ਪਾਵ ਹਰਦ ਪਲਤ ਦੁਏ ਲਿਹੋ ਸਵਾਰ ਰਾਮ ਨਾਮ ਅੰਤਰ ਵਰਤਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਹ ਮਨ ਵਸਾ ਤੇ ਸਾਜ ਪ੍ਰੀਖਿਆ ਮਨ ਤਨ ਨਾਮ ਜਪ ਹਰਿ ਬੁਲਾਏ ਦੁਖ ਦਰਦ ਮਨ ਤੇ ਪਾਉ ਜਾਇ ਸਚ ਵਾਪਾਰ ਕਰਨ ਹੁਆ ਪਾਰੀ ਦਰਗਹਨੇ ਬਹਿ ਕੇ ਉਦਮਾਰੀ ਇਕ ਟੀਕ ਰਖੋ ਮਨ ਵਾਹਿ ਨਾਨਕ ਬਹਰ ਨਾ ਆਵਹਿ ਜਾਹਿ ਦੇਖਦੇ ਦੂਰ ਕਹਾਂ ਕੋ ਜਾਏ ਉਬਰਾ ਰਖ ਨਰ ਤਿਆ ਨਿਰ ਪਾਉ ਜਾਪੈ ਸਗਲ ਪਾਉ ਮਿਟੈ ਪ੍ਰਭ ਕਿਰਪਾ ਪ੍ਰਾਣੀ ਛੁਟੈ ਜਿਹ ਪ੍ਰਭ ਰਾਖਦੇ ਨਾਹੀਂ ਦੁਖ ਨਾਮ ਜਪਤ ਮਨ ਵਤ ਸੁਖ ਚਿੰਤਾ ਜਾਇ ਮਿਟੈ ਅਹੰਕਾਰ ਦਿਹ ਜਨ ਕੋ ਕੂਏ ਨਾ ਪਹੁੰਚਨ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਦਾ ਕਾਰਜ ਪੂਰਾ ਮਾਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੀਖਤ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਾਨ ਸੇਵਾ ਸੇਵਕ ਪ੍ਰਵਾਨ ਅੰਤਰ ਜਮ ਪੁਰਖ ਪ੍ਰਦਾਨ ਜੇ ਸੰਬਨ ਬਸ ਸੋਤ ਨਿਹਾਲ ਤਾ ਕਹਿ ਨਿਕਟ ਨਾਵਤ ਕਾਲ ਅਮਰ ਪਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰਿ ਧਿਆਇਆ ਸਰੋਕ ਗਿਆਨ ਅੰਜਨ ਗੁਰ ਦੀਆ ਗਿਆਨ ਅੰਧੇਰ ਵਿਨਾਸ਼ ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਲਾ ਗੀਠਾ ਸਗਲ ਸਮਿਗਰੀ ਘਟ ਮਾਹਿ ਅਨਕ ਰੰਗ ਨਾਨਾ ਦ੍ਰਿਸ਼ਟਾ ਹਿ ਨਾਉ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹਿ ਮੈਂ ਸਕ ਬਿਸਰਾਮ ਸੁਨ ਸਮਾਦ ਅਨਹਤ ਦਹਿਨਾਦ ਕਹਿਣ ਨਾ ਜਾਈ ਅਚਰਜ ਬਿਸਮਾਦ ਤਿਨ ਦੇਖਿਆ ਅੱਜ ਸਾਹਿਬ ਦੇਖਾਈ ਨਾਨਕ ਦੇਹ ਜਾਂ ਸੋਜੀ ਪਾਇ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਤਰਨ ਮਾਹਿ ਆਕਾਸ ਪਾਇ ਆਰ ਸਰਵ ਲੋਕ ਪੂਨ ਪ੍ਰਾਤ ਪਾਲ ਬਾਨ ਤੈਨ ਪਰਬਤ ਹੈ ਪਾਰ ਬ੍ਰਹਮ ਜੈ ਸਿਆ ਗਤ ਐਸਾ ਕਰਮ ਪਾਵਣ ਪਾਣੀ ਬੈ ਸੰਤਰ ਮਾਹਿ ਚਾਰ ਕੁੰਟ ਨਹਿ ਦਿਸੇ ਸਮਾਹਿ ਦੇਸੀ ਭੈਨ ਨਹਿ ਕੋ ਠਾਕੁਰ ਵਸਾ ਨਾਨ ਸੁਖ ਪਾਉ ਬੇਦ ਪ੍ਰਾਣ ਸਿਮਰਤ ਮੈਂ ਦੀਖ ਸਸੀ ਅਰ ਸੂਰ ਨਖਿਆ ਤਰ ਮਹੀ ਕੋ ਬਾਣੀ ਪ੍ਰਭ ਸਾ ਕੋ ਬੋਲਿਆ ਵਡੋਲ ਨ ਕਹੁ ਡੋਲੇ ਸਰਵ ਕਲਾਕਾਰ ਕੀਰੇ ਕੀਲ ਮੋਲ ਨ ਪਾਈਏ ਗੁਣ ਅਮੋਲ ਸਰਵ ਜੋਤ ਮਹਿ ਜਾਗ ਜੋਤ ਤਾਰ ਹਿਉ ਸਵਾਮੀ ਉਤ ਪੋਤ ਗੁਰਪ੍ਰਸਾਦ ਪਰਮ ਕਾ ਨਾਹ ਨਾਨਕ ਤੈਨ ਮਹਿ ਇਹੋ ਵਿਸਾ ਸੰਤ ਜਨ ਕਾ ਬੀਖਨ ਸਭ ਬ੍ਰਹਮ ਸੰਤ ਜਨ ਕਹਿ ਹਿਰਦੈ ਸਭ ਧਰਮ ਸੰਤ ਜਨ ਸੁਨ ਸੋ ਵਚਨ ਸਰਵ ਵਿਆਪੀ ਰਾਮ ਸੰਗ ਰਚਨ ਜਨ ਜਾਤਾ ਤਿਸ ਕੀ ਇਹ ਰਹਿਤ ਸਤ ਵਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਏ ਸੁਖ ਮਾਨ ਕਰਨ ਕਰਾਵਨ ਹਰ ਪ੍ਰਭ ਜਾਨੈ

ਅੰਤਰਗਤ ਜਹਾਵ ਜਨਾਇ ਨਾਨਕ ਜਨਾ ਬੁਝਾਇ ਸਰਪੂਤਾ ਵਰਤਾਰਾ ਸਰਬ ਨੈਨਾ ਪੀਖਨਾਰਾ ਸਰਬ ਸਮਗਰ ਜਾ ਕਾ ਤਨਾ ਪੰਜਾ ਸਾਹਿਬ ਹੀ ਸੁਨਾ ਆਵਨ ਜਾ ਨਿਖਿਲ ਬਨਾਇਆ ਆਗਿਆ ਕਰਿ ਕਿਨਿ ਮਾਇਆ ਸਭ ਕੇ ਮਾਤਾ ਲਿਵ ਤੋ ਰਹਿ ਜੋ ਕਿਛੁ ਕਹਿਣਾ ਸੋ ਆਪ ਹੀ ਕਹਿਆ ਆਗਿਆ ਆਵਾ ਗਿਆ ਜਾਇ ਨਾਨਕ ਜਾ ਪਾਵਤ ਨਹਿ ਸਮਾਈ ਇਸਤੇ ਹੋਈ ਸੋ ਨਾਹੀ ਬੁਰਾ ਉਰੈ ਕਹੁ ਕਿਨੈ ਕਾਸ਼ ਕਰਾ ਭਲਾ ਕਰ ਤੂ ਤਾਦਿ ਕੀਆ ਪਜਾਨੈ ਆਪਣੇ ਜੀ ਕੀਆ ਸਾਜ ਤਾਰ ਸਭ ਸਾਜ ਉਦਪੋਤ ਆਪਣ ਸੰਗਰਾਜ ਤਾ ਕੀ ਆਤਮਿਤ ਕਹਿਣਾ ਚਾਹੇ ਦੂਸਰ ਹੋਏ ਤਾਂ ਸੋਜੀ ਪਾਏ ਦਸ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਹੋ ਜਾਣ ਜੋ ਜਾਣੇ ਤੇ ਸਦਾ ਸੁਖ ਹੋਇ ਆਪ ਮਿਲਾਈ ਲਈ ਪ੍ਰਭ ਸੋਇ ਹੋ ਧਨਵੰਤ ਕੁਲਵੰਤ ਪਾਤਵੰਤ।

ਸਾਹਿਬ ਪਾਇਆ ਪੂਰੇ ਕੀ ਗੁਣ ਗਾਇ ਅਸ਼ਟਪਦੀ ਪੂਰੇ ਗੁਰ ਕਾ ਸਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੀਕ ਸਾਸ ਸਾਸ ਸਿਮਰ ਗੋਬਿੰਦ ਮਨ ਅੰਦਰ ਕੀ ਉਤਰੈ ਚੇਂਦ ਆਸ ਅਨਿਯਤ ਤਿਆਗ ਉਤਰੰਗ ਸੰਤ ਜਨਕ ਤੂਰ ਮਨ ਮਾਂਗਾ ਛੋੜ ਬੀਨਤੀ ਕਰਹੁ ਸਾਧ ਸੰਗ ਅਗਨ ਸਾਗਰ ਤਰਹੁ ਹਰ ਧਨ ਕੀ ਪਰ ਡਿਹੁ ਭੰਡਾਰ ਨਾਨਕ ਗੁਰਪੁਰੇ ਨਮਸਕਾਰ।

ਦਹਾਂ ਸਰਵਿਚਾ ਤਾਗ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਇਆ ਸਥਾਨ ਵਾਹਨਾ ਹੋਇਆ ਵਨ ਜਾਨ ਹਰ ਤਨ ਖੜ ਚਲੇ ਜਨ ਸੋਏ ਨਾਨਕ ਜਿਸ ਪ੍ਰਾਪਤ ਹੋਈ ਖੀਮ ਸਾਂਤਰੇ ਨਵ ਨਿਤ ਬੁੱਧ ਗਿਆਨ ਸਰਵਤਨ ਸੇਤ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮਤ ਸਕਲ ਦੇਵਤਾ ਸੁੰਦਰ ਚਤੁਰ ਤਤ ਕਵੀਤਾ ਸੁੰਦਰ ਸੀ ਏਕ ਦ੍ਰਿਸ਼ਟੀ ਤੈ ਫਲ ਤਿਹ ਜਨ ਕੈ ਮੁਖ ਪਨੇ ਗੁਰੂ ਨਾਨਕ ਨਾਮ ਵਚਨ ਮਨ ਸੁਣੇ ਇਹੋ ਨਿਧਾਨ ਜਪ ਮਨ ਕੋਏ ਸਭ ਜੁਗ ਮੈਂ ਤਾਗਿਆ ਤੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕਾ ਮਨ ਵਸਰਾਮ ਕੋਟ ਅਪਰਾਧ ਸਾਧ ਸੰਗ ਮੇਟੈ ਸੰਤ ਕਿਰਪਾ ਤੇ ਜਮ ਦੀ ਛੁਟੈ ਜਾ ਕੇ ਮਸਤਕ ਕਰਮ ਪ੍ਰਭ ਪਾਏ ਸਾਧ ਸਰ

ਵਾਹਿਗੁਰੂ ਜੀ ਕੀ ਫਤਿਹ। ਜੈਤਸਰੀ ਮਹੱਲਾ ਪੰਜਵਾਂ। ਸ਼ੰਤ ਘਰ ਪਹਿਲਾ।

ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿਬ ਹੰ ਗੁਰਪ੍ਰਸਾਦਿ।

ਸੇ ਹੁਕਮੀ ਸਦਾ ਭਵਾਈ ਹੈ। ਹੁਕਮੈ ਅੰਦਰ ਸਭ ਕੋ ਬਾਹਰ ਨਾ ਕੋਈ, ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੇ ਨਾ ਕੋਈ। ਗਾਵੇ ਕੋ ਤਾਣ ਹੋਵੈ ਕਿਸੈ ਤਾਣ, ਗਾਵੇ ਕੋ ਦਾਤ ਜਾਣੇ ਨੀਸਾਨ। ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ। ਗਾਵੇ ਕੋ ਸਾਜ ਕਰੇ ਤਨਖੇ, ਗਾਵੇ ਕੋ ਜੀ ਅਲੈ ਫਿਰ ਦੇਹ। ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੈ ਹਾਦਰਾ ਹਦੂਰ। ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਦੇਂਦਾ ਦੇ ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਗ ਸਹਿ ਵੇ ਪ੍ਰਵਾਹ। ਸਾਚਾ ਸਾਹਿਬ ਸਾਚ ਨਾਇ ਭਾਕਿਆ ਭਾਉ, ਅਪਾਰ ਰਾਖੇ ਮੰਗੇ ਦਿਸਦੇ ਦਾਤ ਕਰੇ ਦਾਤਾਰ। ਫੇਰ ਕੇ ਅੱਗੇ ਰੱਖੀਐ ਜਿਤ ਦੱਸੈ ਦਰਬਾਰ, ਮਹਾਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸੱਚ ਨਾ ਉਡਿਆਈ ਵਿਚਾਰ, ਕੁਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ। ਨਾਨਕ ਇਹ ਵੈ ਜਾਣੀਐ ਸਭ ਆਪੇ ਸੱਚੇ ਯਾਰ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਂ, ਨਾਨਕ ਗਾਵੀਏ ਗੁਣੀ ਨਿਧਾਨ। ਗਾਵੀਏ ਸੁਣੀਏ ਮਨ ਰੱਖੀਏ ਭਾਉ, ਦੁੱਖ ਭਰ ਹਰ ਸੁੱਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਿਹਾ ਸਮਾਈ। ਗੁਰ ਈਸਰ ਗੁਰ ਗੋਰਖ ਬਰਮਾ, ਗੁਰ ਪਾਰਵਤੀ ਮਾਈ। ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨਾ ਜਾਈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸੁਰ ਨਾ ਜਾਈ। ਤੀਰਥ ਨਾਵਾ ਜੇ ਤਿਸ ਭਾਵਾ, ਵਿਣ ਭਾਣੇ ਕੇ ਨਾਏ ਕਰੀ ਜੇ ਤੀ ਸਿਰ ਠੁਪਾਈ। ਵੇ ਕਾਨੂੰਨ ਕਰਮਾ ਕੇ ਮਿਲੈ ਲਈ, ਮਤ ਵਿੱਚ ਰਤਨ ਜਵਾਹਰ ਮਾਣਿਕ। ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰਿਆ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੈ ਸਭ ਕੁਛ ਚੰਗਾ। ਨਾ ਹੋਰ ਕਾਇਕ ਜਸ ਕੀਰਤ ਜਾਗ ਲਈ, ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੈ ਕੇ। ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ। ਤੇ ਹਾ ਕੋਈ ਨਾ ਸੁਝੈ ਜੇ ਤਿਸ ਗੁਣ ਕੋਈ ਕਰੇ। ਸੁਣੈ ਸਿੱਧ ਪੀਰ ਸੁਰ ਨਾਲ, ਸੁਣੈ ਧਰਤ ਤੋਲ ਆਕਾਸ, ਸੁਣੈ ਦੀਪ ਲੋ ਅਪਾਤਾਲ, ਸੁਣੈ ਪੋਹੇ ਨਾ ਸਕੈ ਕਾਲ। ਨਾਨਕ ਭਗਤਾਂ ਸਦਾ ਵਿਕਾਸ, ਸੁਣੈ ਦੁਖ ਭਾਵ ਕਾ ਨਾਸ, ਸੁਣੈ ਈਸ਼ਰ ਬ੍ਰਹਮਾ ਇੰਦ, ਸੁਣੈ ਮੁਖ ਸਲਾਹ ਹੁਣ ਮੰਦ, ਸੁਣੈ ਜੋਗ ਜੁਗਤ ਤਨ ਭੇਦ, ਸੁਣੈ ਸਾਸਤ ਸਿਮਰਤ ਵੇਦ। ਨਾਨਕ ਭਗਤਾਂ ਸਦਾ ਵਿਕਾਸ, ਸੁਣੈ ਦੁਖ ਭਾਵ ਕਾ ਨਾਸ, ਸੁਣੈ ਸਾਸਨ ਤੋਂ ਗਿਆਨ, ਸੁਣੈ ਅੜਸੜ ਕਾ ਇਸ਼ਨਾਨ, ਸੁਣੈ

ਵਿਚਾਰ ਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣ ਮਨ ਕੋਈ ਮੰਨੈ ਸੁਰਤ ਹੋਵੇ ਮਨ ਬੋਧ ਮੰਨੈ ਸਗਲ ਭਵਨ ਕੀ ਸੋਧ ਮੰਨੈ ਮਹਿ ਝੋਟਾ ਨਾ ਖਾਏ ਮੰਨੈ

ਬਿਨਾਂ ਕਾਗੁਰੇਖ ਭਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰੁਣੇ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾ ਪ੍ਰਖਿਆ ਜਿਨ ਸੂਤ ਜੇ ਕੋ ਬੱਝੈ ਹੋਵੈ ਸਚਿਆਰ ਧਵਲੈ ਉੱਪਰ ਕੀਤਾ ਭਾਰ ਚੜ੍ਹਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਮਣ ਜੋਰ ਜੀ ਅਜਾਤ ਰੰਗਾ ਕੇ ਨਾਮ ਸੁਭਨਾ ਲਿਖਿਆ ਬੁੜੀ ਕਲਾ ਮਿਹੁ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਧਾਣ ਸਵਾਲੇ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਏ ਕੁਕਵਾਉ ਤਿਸਤੇ ਹੋਏ ਲਕ ਦਰਿਆਉ ਕੁਦਰਤ ਕਮਣ ਕਹਾ ਵੀ ਚਾਰ ਵਾਰ ਨ ਜਾਵਾਏ ਇੱਕ ਵਾਰ ਜੋਤ ਦੁਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਸੰਖ ਭਾਉ ਸੰਖ ਪੂਜਾ ਸੰਖ ਤਪਤਾਉ ਸੰਘ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹਿ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਅਸੰਖ ਦਾਤਾਰ ਸੰਖ ਸੂਰ ਮੋਹ ਭਾਕ ਸਾਰ ਸੰਖ ਮੁੱਲ ਵਿਲਾਇ ਤਾਰ ਕੁਦਰਤ ਕਮਣ ਕਹਾ ਵੀ ਚਾਰ ਵਾਰ ਨ ਜਾਵਾ ਇੱਕ ਵਾਰ ਜੋਤ ਦੁਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਮੂਰਖ ਅੰਤ ਘੋਰ ਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਸੰਗਲ ਵਡਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਭਾਕ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰ ਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਗਮ ਗਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲ ਆਖਰੀ ਗਿਆਨ ਗੀਤ ਗੁਣ ਗਾਖਰੀ ਲਿਖਣ ਬੋਲਣ ਬਾਣ ਅੱਖਰਾਂ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤੇ ਸਿਰ ਨਾਹੇ ਜੇ ਫੁਰਮਾਏ ਤਿਪ ਤਿਪਾਹੇ ਜੇਤਾ ਕੀਤਾ ਤੇਤਾ ਨਾਮ ਵਿਣ ਨਾਵੇ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵੀ ਚਾਰ ਵਾਰ ਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸਖੇਹ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾ ਕੇ ਸਾਂਗ ਉਹ ਧੋਪੈ ਨਾਵੇ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰੁਣਾ ਲਿਖ ਲੈ ਜਾਹੋ ਆਪੇ ਵੀ ਜਾਪੇ ਹੀ ਖਾਹੋ ਨਾਨਕ ਤੁਮੀ ਆਵੋ ਜਾਹੋ ਤੀਰ ਤਬ ਦਿਆ ਦਦਾਨ ਜੇ ਕੋ ਭਾਵੇ ਤੁਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤਾ ਭਗਤ ਨਾ ਹੋਏ ਸਵਸਥ ਹੱਥ ਬਾਣੀ ਬਰਮਾਓ ਸਤ ਸੁਣ ਸਦਾ ਮੰਚਾਓ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰੁਤੀ ਮਾਹ ਕਵਣ ਜਿਤ ਹੋਆ ਆਕਾਰ ਵੇਲਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀ ਅਜ ਲਿਖਣ ਲੇਖ ਕੁਰਾਣ ਥਿਤ ਵਾਰਨਾ ਜੋਗੀ ਜਾਣੇ ਰੁੱਤ ਮਾਹ ਨਾ ਕੋਈ ਜਾਗ੍ਰਿਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ ਕਿਉ ਕਰੇ ਅੱਖਾਂ ਕਿਉਂ ਸਾਲਾ ਹੀ ਕਿਉਂ ਵਰਨੀ ਕਿਉਂ ਜਾਣਾ ਨਾਨਕ ਅੱਖਣ ਸਭੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੇ ਪਤਾਲਾਂ ਪਾਤਾਲ ਲਖ ਆਗਾਸਾਂ ਆਗਾਸ ਓਟ ਕੋਟ ਕਪਾਲ ਥੱਕੇ ਵੇਦ ਕਹਿਣੀ ਕਵਾਤ ਸਹਿ ਸਠਾਰੇ ਕਹਿਣ ਕਤੇ ਬਾਂਸ ਲਿਖ ਧਾਤ ਲੇਖਾ ਹੈ ਤਾਂ ਲਿਖਿਆ ਲੇਖਿਆ ਹੋਏ ਵਿਨਾਸ਼ ਨਾਨਕ ਵੱਡਾ ਆਖੀ ਆਪੇ ਜਾਣੇ ਆਪ ਸਾਲਾ ਹੀ ਸਾਲਾ ਹਿੱਤੀ ਸੁਰਤ ਨਾ ਪਾਈਆਂ ਨਦੀਆਂ ਤੇ ਵਾਹ ਪਵੈ ਸਮੁੰਦ ਨਾ ਜਾਣੀਆਂ ਹੈ ਸਮੁੰਦ ਸ਼ਾਹ ਸੁਲਤਾਨ ਗ੍ਰਹਿ ਸਿੱਤੀ ਮਾਲ ਤਨ ਕਿਉੜੀ ਤੁਲਨਾ ਹੋਣੀ ਜੇ ਤਿਸ ਮਨੁ ਨਾ ਵਿਸਰਹਿ ਅੰਤ ਨਾ ਸਿਫਤੀ ਕਹਿਣਾ ਅੰਤੰਤ ਨਾ ਕਰਨੇ ਦੇਣ ਨਾ ਅੰਤੰਤ ਨਾ ਵੇਖਣ ਸੁਣਨਾ ਅੰਤੰਤ ਨਾ ਜਾਪੇ ਕਿਆ ਮਨਵੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਾਰਾਵਾਰ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਅੰਤ ਨਾ ਜਾਣੇ ਕੋਈ ਭਗਤਾ ਕਹੀਏ ਭਗਤਾ ਹੋਵੇ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾ ਹੋਏ ਵਡੂਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਏ ਜੇ ਵੜਿਆ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੁਲਨਾ ਤਮਾਏ ਕੇਤੀ ਮੰਗੇ ਜੋ ਦਾ ਪਾਰ ਕੀਤਿਆਂ ਗਣਿਤ ਨਹੀਂ ਵਿਚਾਰ ਕੇਤੇ ਖੱਪ ਟੁੱਟ ਹੇ ਬੇਕਾਰ ਕੇਤੇ ਲੈ ਲੈ ਮੁੱਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਕੇਤਿਆਂ ਦੂਖ ਭੁੱਖ ਸਦਮਾਰ ਪੈਦਾ ਤਰੀ ਦਾ ਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੇਤੀਆਂ ਮੋਹੇ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇ ਕੇ ਕੇ ਜਿਸਨੂੰ ਬਖਸ਼ੇ ਸਿਫਤ ਸਾਹ ਲਾਹ ਨਾਨਕ ਪਾਤ ਸਾਹੀ ਪਾਤ ਸਾਹੋ ਅਮੁੱਲ ਗੁਣ ਅਮੁੱਲ ਵਾਪਾਰ ਮੁੱਲ ਵਾਪਾਰੀ ਅਮੁੱਲ ਭੰਡਾਰ ਮੁੱਲ ਆਵੇ ਮੁੱਲ ਲੈ ਜਾਹੇ ਮੁੱਲ ਭਾਏ ਮੁੱਲਾ ਸਮਾਹੇ ਮੁੱਲ ਧਰ ਮੁੱਲ ਦੀ ਬਾਣ ਮੁੱਲ ਤੁਲ ਮੁੱਲ ਪ੍ਰਵਾਣ ਮੁੱਲ ਬਖਸ਼ਿਸ਼ ਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਪ੍ਰਵਾਣ ਮੁੱਲ ਮੁੱਲ ਆਖਿਆ ਨਾ ਜਾਏ ਆਖ ਆਖ ਰਹਿ ਲਿਵਲਾਏ

ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਵਖਿਆਣ ਆਖੇ ਬ੍ਰਹਮੇ ਆਖੇ ਦੇ ਆਖੇ ਗੋਪੀ ਕੈ ਗੋਬਿੰਦੇ ਆਖੇ ਈਸ਼ਰ ਆਖੇ ਸੇਦੇ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ ਜੇ ਵੜ ਭਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀ ਹੈ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰ ਸੰਭਾਲੇ ਵਾਜੇ ਨਾਦ ਨੇਕ ਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਬਰੀ ਸੋ ਕਹੀਨ ਕੀਤੇ ਗਾਵਣ ਹਾਰੀ ਗਾਵੇ ਤੁਹਨੋ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੀ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਗਾਵੇ ਇੰਦ ਇੰਦਾਸਨ ਬੈਠੇ ਦੇਵ ਤੇ ਆਦਰ ਨਾਲੇ ਗਾਵੇ ਸਿ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵਿਦਾ ਨਾਲੇ ਗਾਵੇ ਮੋਹਣੀਆਂ ਮਨਮੋਹਣ ਸੁਰਗਾ ਮੱਛ ਪਿਆਲੇ ਗਾਵਨ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵੇ ਜੋਧ ਮਹਾਬਸੂਰਾ ਗਾਵੇ ਕਹਾਣੀ ਚਾਰੇ ਗਾਵੇ ਖੰਡ ਮੰਡਲਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਦਨੋ ਗਾਵੇ ਜੋ ਤੁਦ ਭਾਵਨ ਦਿੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤ ਨਾ ਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜੇਵ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰੁਣਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਚਾਨ ਕੀ ਕਰੇ ਵਿਭੂਤ ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤਾ ਦੇਸ਼ ਤਸਹਿਆ ਦੇਸ਼ ਆਦਿ ਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਭੁਗਤੀਆਂ ਦਿਆ ਭੰਡਾਰਨ ਖਟ ਖਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾ ਕੇ ਰਿਧ ਸਿਧ ਅਵਰਾ ਸਾਧ ਸੰਯੋਗ ਵਿਯੋਗ ਦੇ ਕਾਰ ਚਲਾਵੇ ਲਿਖੇ ਆਵੇ ਭਾਗਾ ਦੇਸ਼ ਤਸਹਿਆ ਦੇਸ਼ ਆਦਿ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਏਕਾਂ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣਿਕ ਸੰਸਾਰੀਕ ਭੰਡਾਰੀ ਕਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜੇ ਹੋਵੈ ਪ੍ਰਮਾਣ ਉਹ ਵੇਖੇ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਵਿਡਾਣਾ ਦੇਸ਼ ਸਹਿ ਆਦੇਸ਼ ਆਦਿ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਆਸਣ ਲੋਏ ਲੋਏ ਭੰਡਾਰ ਜੋ ਕੁਛ ਪਾਇਆ ਸੁ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰਾ ਦੇਸ਼ ਸਹਿ ਆਦੇਸ਼ ਆਦਿ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਇੱਕ ਦੂ ਜੀ ਭਉ ਲੱਖ ਹੋਹੇ ਲੱਖ ਹੋਵੇ ਲੱਖ ਵੀ ਸਲੱਖ ਲੱਗੇ ਡਾਇ ਆਖੀ ਹੈ ਏਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆ ਚੜੀਐ ਹੋਏ ਇੱਕੀਸ ਸੁਣ ਗੱਲਾਂ ਆਕਾਸ਼ ਕੀ ਢਾਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚਪੈਨ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੁਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਤੁਮ ਨੀਚਨਾ ਕੋਈ ਰਾਤੀ ਰੁਕੀ ਛੱਤੀ ਵਾਰ ਪਵਨ ਪਗਨ ਪਵਨ ਪਾਣੀ ਅਗਨੀ ਪਾਤਾਲ ਤਸਵੀ ਧਰਤੀ ਥਾਪ ਰੱਖੀ ਧਰਮ ਸਾਲ ਤਸਵੀ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡਕਾ ਇਹੋ ਧਰਮ ਗਿਆਨ ਖੰਡਕਾ ਆਖੋ ਕਰਮ ਕੀਤੇ ਪਵਨ ਪਾਣੀ ਵੈਸੰਤਰ ਕੀਤੇ ਕਾਨ ਮਹੇਸ਼ ਕੀਤੇ ਬ੍ਰਹਮੇ ਘਾਟ ਤੁਕੜੀਏ ਰੂਪ ਰੰਗ ਕੇ ਵੇਸ਼ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ਼ ਕੀਤੇ ਦੇਵਦਾਨ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਭਾਤ ਨਿੰਦ ਕੀਤੀਆਂ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਘੋੜ ਅਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਕੜੀਏ ਬਹੁਤ ਨੂੰ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿੱਛੇ ਪਛੁਤਾਏ ਤਿੱਥੇ ਘੜੀਐ ਸੁਰਤ ਮਤ ਮਨ ਬੋਧ ਤਿੱਥੇ ਘੜੀਐ ਸੁਰਾਂ ਸਿਧਾਂ ਕੀ ਸੋਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ
ਤਿੱਥੈ ਜੋਤ ਮਹਾਂ ਬਸੂਰਤਨ ਮੈਂ ਰਾਮ ਰਹਿਆ ਭਰਪੂਰ ਜਿੱਥੈ ਸੀਤੋ ਸੀਤਾ ਮਹਿਮਾ ਮਾਹਿਤਾ ਕੇ ਰੂਪ ਨਾ ਕਥਨੇ ਜਾਹੇ ਨਾ ਉਹ ਮਰੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੈ ਲੋ ਕਰੇ ਅਨੰਦ ਸੱਚਾ ਮਨ ਸੋਈ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੇ ਤਾਂਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੇ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਆਹਰਣ ਮਤ ਵੇਦ ਹਥਿਆਰ ਭਉ ਖੱਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਚੁਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਥਰਿਤ ਮਹਤ ਦਿਵਸ ਰਾਤ ਦੇ ਦਾਈ ਦਇਆ ਖੇਲੈ ਸਗਲ ਜਗਤ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੀਂ ਤਵੈ ਪ੍ਰਸਾਦ ਸਵਈਏ ਸਰਾਵਕ ਸੋਧ ਸਮੂਹ ਸਿਧਾਨ ਕੇ ਦੇਖ ਪਰਿਉ ਕਰ ਜੁਗ ਜਤੀ ਕੇ ਸੂਰ ਸੁਰਾਰਦਨ ਸੋਧ ਸੁਧਾਰਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ ਕੋ ਦੇਖ ਰਿਹਾ ਮਤ ਕਉ ਨਾ ਦੇਖਿਤ ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਨੂੰ ਪਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰ ਸੇ ਕੁਦਸ ਪਾਉਣ ਕੇ ਗੁਣ ਕੋ ਜਾਤ ਨਿਵਾਰੇ ਭਾਰੀ ਪੁਜਾਨ ਕੇ ਭੂਪ ਭਲੀ ਬਿਧ ਨਿਆਵਤ ਸੀ ਸੁਨਾ ਜਾਤ ਵਿਚਾਰੇ ਏਤੇ ਭਏ ਤੋ ਕਹਾਂ ਭਏ ਭੂਪਤ ਅੰਤ ਕੌ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤੀ ਹਜਾਜ ਹਜ਼ਾਰੇ ਭੂਤ ਭਵਿਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇ ਮਨੇਕ ਵਸੇਖੈ ਬੇਦ ਪੁਰਾਨ ਕਤੇਵ ਕੁਰਾਨ ਜਮੀਨ ਜਮਾਨ ਸਭਾਨ ਕੇ ਪੇਖੈ ਪੌਣ ਹਰ ਜਤੀ ਜਧਾਰ ਸਭੈ ਸੁ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤੇ ਕਰਤੀ ਬਿਨ ਏਕ ਨਾ ਲੇਖੈ ਸੋਧ ਸਿਪਾਹ ਦੁਰੰਤ ਦੁਬਾਹ ਸੁ ਸਾਜ ਸਨਾ ਦੁਰਜਾਨ ਦਲੇਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇਂਗੇ ਤੂਰ ਰੀਰ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੇਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਂ ਨਿਦਾਨ ਚਲੇਂਗੇ ਵੀਰ ਅਪਾਰ ਵੱਡੇ ਵਿਚਾਰ ਵੀਰ ਅਪਾਰ ਵੱਡੇ ਬਿਰਿਆਰ ਆ ਵਿਚਾਰੇ ਸਾਰ ਕੀ ਧਾਰ ਪਛਿਆ ਤੋਰ ਦੇ ਸਮਲੰਦ ਮਵਾਸਨ ਮਾਤਿਕ ਜਾਣ ਕੇ ਮਾਨ ਮਲਿਆ ਗਾੜੇ ਗੜਾਨ ਕੇ ਤੋੜਨ ਹਾਰ ਸੁ ਬਾਤ ਨਹੀਂ ਚੱਕ ਚਾਰ ਲਵਾਇਆ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾ ਚੁੱਕ ਅਨੇਕ ਸੁ ਏਕ ਦਵਾਇਆ ਦਾਨ ਦੇ ਫਨਿੰਦ ਨਿਸ਼ਾ ਚਿਰ ਭੂਤ ਭਵਿਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਤਪੇਂਗੇ ਪੁੰਨ ਪ੍ਰਤਾਪਨ ਬਾੜ ਜੈ ਤੁਨ ਪਾਪਨ ਕਹਿ ਬਹੁ ਪੁੰਜ ਕਪੇਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਚਪੇਂਗੇ ਮਾਨਵ ਇੰਦਰ ਗਜਿੰਦਰ ਨਰਾਧ ਭਜਾਉਣ ਤਰਲੋ ਕੋ ਰਾਜ ਕਰੇਂਗੇ ਕੋਟ ਇਸਨਾਨ ਗਜਾਦਕ ਦਾਨ ਅਨੇਕ ਸੁੰਬਰ ਸਾਜ ਭਰੇਂਗੇ ਬ੍ਰਹਮ ਮਹੇਸਰ ਬਿਸਨ ਸਚੀ ਪਤੰਥ ਫਸੇ ਜਮ ਫਾਸ ਭਰੇਂਗੇ ਜੇ ਨਰ ਸਿਰੀ ਪਤ ਕੇ ਪ੍ਰਸ ਹੈ ਪੱਗ ਤੇ ਨਰ ਫਿਰ ਨਾ ਦੇਹ ਧਰੇਂਗੇ ਕਹਾਂ ਭਇਓ ਜੋ ਦਊ ਲੋਚਨ ਮੂੰਹ ਕਹਿ ਬੈਠੇ ਬਖਤਿਆਂ ਲਗਾਇਓ ਨਾ ਹਾਥ ਫਿਰੇ ਲੇ ਸੋ ਸਾ ਸਮੁੰਦਰਨ ਲੋਗ ਪ੍ਰਲੋਗ ਗਵਾਇਓ ਬਾਸ ਕੀਓ ਬਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬਹਿਸ ਬਿਤਾਇਓ ਸਾਚ ਕਹੋ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗਰੇ ਲਟਕਾਇਓ ਕਾਹੂ ਲਿਖਿਓ ਹਰ ਵਾਚੀ ਦਿਸਾ ਮੈਂ ਕਾਹੂ ਪਛਾ ਕੋ ਸੀਸ ਨਿਵਾਇਓ ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮ੍ਰਿਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮ੍ਰਿਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੀਂ ਕਵਿਓ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹਾ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨਮਨ ਰਹਿ ਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ਼ਭੈ ਤੁਮ ਭਾਵੋ ਆਪਾ ਦੇ ਮੋਹਿ ਬਚਾਵ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਹ ਰੱਛਾ ਨਿਜ ਕਰਦੈ ਕਰੀਐ ਸਭਰਨ ਕੁਵਾ ਸੁੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈਂ ਛਾੜ ਕੋਈ ਔਰ ਨਾ ਧਿਆਉ ਜੋ ਬਰ ਚਾਹੂੰ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਨ ਚੁਨ ਸਤਰ ਹਮਾਰੇ ਮਾਰੀ ਆਪਾ ਦੈ ਮੁਝੈ ਅਭਰੀਏ ਮਰਨ ਕਾਲ ਕਾ ਤਰਾਸ ਨਿਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੂ ਜੂ ਕਰੇ ਹੋ ਰੱਛਾ ਰਾਖ ਲੈ ਮੋਹਿ ਰਾਖੁਨ ਹਾਰੇ ਸਾਹਿਬ ਸੁਨ ਸਾਹਿਬ ਪਿਆਰੇ ਦੀਨ ਬੰਦੁਸ਼ਟ ਕੇ ਹੰਤਾ ਤੁਮ ਹੋ ਪੂਰੀ ਚਤੁਰ ਦਸਕੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪੈ ਸ਼ਿਵਜੂ ਅਵਤਰਾ ਕਾਲ ਪੈ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਏ ਬ੍ਰਹਮਾ ਜੂਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ।
जौन काल सब जगत बनायो देव दै दक्षण उपजायो आदंते के अवतारा सोई गुरु समझयो हमारा नमस्कार तसी को मारी सकल प्रजा जिन आप सवारी सेवकन को सब गुण सुख दियो सतरन को पल मोह वध कियो कट कट के अंतर की जानत भले बुरे की पीर पछानत चीटी ते कुंचर स्थूला सब पर कृपा दृष्ट कर पूला संतन दुख पाए ते दुखी सुख पाए साधन के सुखी एके की पीर पछाने कट कट के पट पट की जाने जब उध करख करा करतारा प्रजा तर तब देह अपारा जब आ करख करत हूँ कब हूँ तुम मैं मिलत देह तर सब हूँ जेते बदन शिष्ट सब तारे आप अपनी बूझ उचारे तुम सब ही ते रहत निरालम जानत भेद भेद अर आलम निरंकार निर्भकार निर्लंब आदनील नादय संभता का मूढ़ उचारत भेदा जाको भेव न पावत बेदा ताको कर पाहन मानत महामूढ़ कछ भेद न जानत महादेव को कैश दास निरंकार का चीनत नेह पेवाप अपनी बुध है जेती वर्णित भिन्न भिन्न तुहे तेती तुमरा लखा ना जाय पसारा केह बिसजा प्रथम संसारा एक कै रूप अनूप स्वरूपा रंग पयो राव कै पूपा डज जे रज सेत जकीनी उत पुज खान बहर रच दीनी कहूँ फूल राजा वह बैठा कहूँ सिमट पयो शंकर एक ऐठा सिगरी शिष्ट दिखाए अचंग पवा जुगा स्वरूप स्वयं पव अभरक्षा मेरी तुम करो सिखो बार सिख संघरो दुष्टते उठो तुत पाता सकल मलेश करो रण काता जे आस तुझ तब सरणी परे तिनके दुष्ट दुखत हुए मरे पुरख जमन पग परे तिहारे तिनके तुम संकट सब टारे जो कलक को बार ते आए ताके काल निकट नह ऐह रच्छा हो ताहे सब काला दुष्ट अरिष्ट टरै तत्काला कृपा जतन जैन हर हो ताके ताव तनक में हर हो रिद सिद्ध कर्म सब हुई दुष्ट छाछ वे सके न कोई एक बार जिन तुम्हें संभारा काल फास्ते ताहे उबारा जिन्नर नाम तिहारो कहा दार दुष्ट दोख तेरा खड़ग की तुम्हें शरण तिहारी आपा दे लह उबारी सर्व ठौर मोह हो सहाय दुष्ट दोख ते लह बचाई कृपा करी हम पर जग माता ग्रंथ करा पूर्ण सुभराता किलबिक सकल देह को हरता दुष्ट दोख यन को छय करता श्री अस्तुजा भय दयाला पूर्ण करा ग्रंथ तत्काला मन बांचत फल पावे सोई दुख न तसै व्यापत कोई अड़ेल सुने गुंग जो जाहे सुरस ना पावई सुने मूड चित लाए चतुरता आवई दुख दर्द पाओ निकट न तिन नर की रह हो जो या की एक बार चौपई को कह चौपई संबत सत्रह सहस पुण जय अर्ध सहस पुन तीन कही जय भाद्रव सुधि अष्टमी रवारा तीर सतद्रव ग्रंथ सुधारा सोईया पाई गह जब ते तुमरे तब ते कुं आखरे नहीं आन्यो राम रहीम पुराण कुरान अनेक कह मत एक ना मान्यो सिमरत शास्त्र सबै बहुभेद सिमर शास्त्र वेद सबै बहुभेद कहे हम एक ना जान्यो श्रेष पान कृपा तुमरी कर मैं ना कहो सब तुहे तो बखान्यो दोहरा सगल द्वार को छाड़ के गहो तुहारो द्वार बाहीं गहे की लाज अस

की लाज अस गोविंद दास तुहार। वाहिगुरु जी का खालसा, वाहिगुरु जी की फतेह। रामकली महला तीजा, आनंद ओंकार सतगुरु प्रसाद आनंद भया। मेरी माए सतगुरु मैं पाया, सतगुरु ता पाया, सह सेती मन वजियां वाधाइयां। राग रतन परिवार परियां शब्द गावणी आईयां, शब्द ओतां गावो हरि केरा मांजनी वसाया। कहे नानक आनंद हुआ सतगुरु मैं पाया। ए मन मेरिया तू सदा रहो हर नाले, हर नाल रहो तू मन मेरे। दुख सब विसारण अंगीकारो करे तेरा कार, सब सवारना सबना गल्ला समरथ स्वामी। सो क्यों मनो विसारी, कह नानक मन मेरे सदा रहो हर नाले। साचे साहिबा क्या नाही, कर तेरा करता तेरा सब कुछ है, जिस दे हिस्सो पावे। सदा सिवसा लाह तेरी, नाम मन वसावे। नाम जिन कै मन वसया वाजे, शब्द कनेरे कहे नानक। सच्चे साहिब क्या नाही, कर तेरे साचा नाम मेरा आधार। साच नाम आधार मेरा, जिन भुखा सब गवाइयां। कर शान सुखमण आए वसया, जिन इच्छा सब पुजाइयां। सदा कुरबान कीता गुरु विटों, जिस दियां एह वडियाइयां। कहे नानक सुनो संतो सब तरु, पे आरु साचा नाम मेरा आधारु। वाजे पंच शब्द कर सपागे, कर सपागे शब्द वाजे। कला जित कर तारिया, पंच दूत दवास कीते काल कंटक मारिया। तुर कर्म पाया तुजन को से नाम, हर कह लागे कहे नानक। तह सुख होआ तित घर अनहद वाजे, साची लवे बिंदे निमाणी। दे निमाणी लवे बाजो, क्या करे बेचारिया। तुद बाज सम्रथ कोय नाही, कृपा कर बनवारिया। ए सुनो होर थाओ नाही, शब्द लाख सुवारिया। कहे नानक लिवे बाजो, क्या करे विचारिया। आनंद आनंद सब को कह, आनंद गुरु ते जानिया जानिया। आनंद सदा गुर ते कृपा करे प्यारिया, कर कृपा किलवि कट्टे ज्ञान। अंजन सारिया दरुजन का मुँह तुटा, तनका शब्द सच्चै सवारिया। कह नानक एहो आनंद है, आनंद गुर ते जानिया। बाबा जिस तू दे सोई जन पावे, पावे ता सो जन दे। जिसनु होर क्या करे विचारिया। एक भरम भूले फिरै, दह दिसक नाम लाग सवारिया। गुरप्रसादी मन भया निर्मल, जिना भाणा पावे। कह नानक जिसनु दे जिस दे प्यारे, सोई जन पावे। आवो संत प्यारो, कथ की करहे कहानी, करहे कहानी। कथ केरी कित द्वारे, पाइए तन मन धन। सब सौ गुर को हुक्म मन्ने, पाइए हुक्म मन हो गुरु केरा। गावो सच्ची बाणी, कह नानक सुनो संतो कथ हो अकथ कहानी। ए मन चंचला चतुराई, किने ना पाया चतुराई ना पाया। किने तू सुन मन मेरिया, एह माया मोहनी तेत परम भुलाया। माया ता मोहनी तिने कीती, जिन ठगौली पाइया। कुरबान कीता ते सह विटो, जिन मोह मिठा लाया। कह नानक मन चंचल चतुराई, किने ना पाया। ए मन प्यारे तू सदा सच संभाले, एहो कटंब तू जे देखदा। चले नाही तेरे नाले, साथ तेरा चले नाही। तिस नाल क्यों चित लाइए, ऐसा काम लैना कीचै जित अंत पछोताइए। सतगुरु का उपदेश सुन तू होवै तेरे नाले। कह नानक मन प्यारे तू सदा सच संभालिया। गम गोचरा तिरंत ना पाया, तो ना पाया किने तेरा। अपना आप तू जान है जी, जन सब खेल तेरा। क्या को आख वखाणे, आखे ता वेखे सब तू है। जिन जग तू पाया, कह नानक तू सदा गम तिरंत ना पाया। सुर नर मुन जन अमृत खोज दे, सो अमृत गुर ते पाया। पाया अमृत गुर कृपा किनी, सच्चा मन वसाया। जी जंत सब तुद पाए, कवेक परसन आया। लाभ लोभ अंकार चूका, सतगुरु भला पाया। कहे नानक जिसनो आप कुठा, जिन अमृत गुर ते पाया। भगतां की चाल निराली, चालना निराली। भगत आह केरी बिख मार्ग चलना। लाभ लोभ अंकार तज तृष्णा, बहुत ना ही बोलना। खन्यो तिखी वाल निकेत मार्ग जाना। गुरप्रसादी जी ने आप जहर वासना समाणी। कह नानक चाल भगतां, जुग हो जुग निराली। ज्यों तू चलाए है तिव चलै स्वामी, होर क्या जाना गुण तेरे। जिव तू चलाए है तिवै चलै, जिन्ना मार्ग पावहे। कर कृपा जिन नाम लाए है, से हर हर सदा ध्यावहे। जिसनों कथा सुनाए अपनी, से गुरुद्वारे सुख पावे। कहे नानक सच्चे साहिब ज्यों भावे, तिवै चलावे। एहो सोहिला सब सुहावा, सबदो सुहावा। सदा सोहिला सतगुरु सुनाया, हो तुन कै मन वसे।
ਲਿਖਿਆ, ਜੰਤਰ ਹੋਂ ਲਿਖਿਆ ਆ, ਇੱਕ ਫਿਰਹਿ ਕੰਨੇ ਰਹਿ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ, ਕਹੇ ਨਾਨਕ ਸਭ ਸੋਇਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇਜਨਾ ਜਿਨੀ ਹਰਿ ਧਿਆਇਆ, ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਭਾਈਆ, ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ, ਕਰਮੀ ਸਹਿਜ ਨਾ ਉਪਜੇ ਬਿਣ ਸਹਿਜੇ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ, ਸਹਿਸੇ ਜਿਉ ਮਿਲਣ ਹੈ ਕਿ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰਿ ਸਿਉ ਰਹੋ ਚਿੱਤ ਲਾਏ, ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੇ ਇਹ ਸਹਿਸਾ ਇਹ ਵਜਾਏ, ਜਿਉ ਮਹਿਲੇ ਬਾਰੋਂ ਨਿਰਮਲ ਬਾਰੋਂ ਨਿਰਮਲ, ਜਿਉ ਤਾਂ ਮਹਿਲੇ ਤਿੰਨੀ ਜਨਮ ਜੋ ਇਹ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ, ਵੇਦਾਂ ਮੇ ਨਾਮ ਉੱਤਮ ਸੋ ਸੁਣੈ ਨਾਹੀ, ਪ੍ਰਹਿ ਦਿਉ ਬੇਤਾਲਿਆ, ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੋ ਇਹ ਹਾਰਿਆ, ਜਿਉ ਨਿਰਮਲ ਬਾਰੋਂ ਨਿਰਮਲ ਬਾਰੋਂ ਤਾਂ ਨਿਰਮਲ, ਜਿਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸੁਮਾਣੀ, ਜਨਮ ਰਤਨ ਜਿਨੀ ਖੱਟਿਆ ਭਲੇ ਸੇ ਬਣਜਾਰੀ, ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਹੋ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੇ ਤੇ ਅੰਤਰਾਤਮੈ ਸਮਾਲੇ ਆਪ ਛੱਡ, ਸਦਾ ਰਹਿ ਪਰਣੈ ਗੁਰ ਬਿਨ ਵਰ ਨਾ ਜਾਣੈ ਕੋਈ, ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ ਪੁਛੋ ਵੇਖਿਆ ਜਾਏ, ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਵੇ, ਆਵੋ ਸਿੱਖ ਸਤਿਗੁਰ ਕੇ ਪਿਆਰ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ, ਆਸ਼ਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪ ਹੋ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ, ਕਹਿ ਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਕਾਣੀ, ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ, ਚਿੱਤ ਜਿਨ ਕਾਹਿਰ ਲਿਆ ਮਾਇਆ ਬੋਲਣ ਪਏ ਰਵਾਣੀ, ਕਹੇ ਨਾਨਕ ਸਤਿਗੁਰ ਬਾਜੋ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਆ ਸਮਾਓ, ਸ਼ਬਦ ਸਿੱਧੀ ਮਨ ਮਿਲਿਆ ਸੱਚੇ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਪੁਜਾਏ, ਕਹਿ ਨਾਨਕ ਸ਼ਬਦ ਰਤਨ ਹੀਰਾ ਜਿੱਤ ਜਿਹੜਾ ਉਹ ਸਿਵ ਸਕਤ ਆਪ ਪਾਏ, ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆ ਵਿਖੇ ਗੁਰਮੁਖ ਸਾਹਿਬ ਜਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਕਸਿਓ ਲਿਓ ਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸਾਸਤ੍ਰ ਪੁਨ ਪਾਪ ਵਿਚਾਰ ਦੇ, ਤੱਤੇ ਸਾਰ ਨਾ ਜਾਣੀ ਤੱਤੇ ਸਾਰ ਨਾ ਜਾਣੀ, ਗੁਰੂ ਬਾਜੋ ਤੱਤੇ ਸਾਰ ਨਾ ਜਾਣੀ, ਤਹੀਂ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਨੀ, ਗੁਰ ਕਿਰਪਾ ਤੇ ਸੇਜਨ ਜਾਗੇ ਜਿਨ੍ਹਾਂ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹੇ ਨਾਨਕ ਸੋ ਤੱਤ ਪਾਏ ਜਿਸਨੂੰ ਅੰਧਿਨ ਹਰਲੇ ਵਲਾਗੇ ਜਾਗਤ ਰਹਿਣ ਵਿਹਾਨੀ, ਮਾਤਾ ਕੇ ਉਦਰ ਮਹਿ ਪਿਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ, ਮਨੋ ਕਿਉਂ ਵਿਸਾਰੀਏ, ਵਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀ ਹੈ, ਕਹਿ ਨਾਨਕੇ ਉੜਦਾਤਾ ਸੋ ਕਿਉਂ ਮਨੋ ਵਿਸਾਰੀ ਹੈ, ਜੈਸੀ ਅਗਨ ਉੱਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਗਨ ਸਭ ਇੱਕੋ ਜਿਹੀ ਕਰਤੇ ਘੇਲ ਲਚਾਇਆ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰਿ ਵਿਸਰੇ ਮੋਹ ਉਪਜੇ ਭਾਉ ਦੂਜਾ ਲਾਇਆ, ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਨੀ ਵਿੱਚੇ ਮਾਇਆ ਪਾਇਆ, ਹਰ ਆਪ ਅਮੁਲਕ ਹੈ ਮੁੱਲਾਂ ਪਾਇਆ ਜਾਏ, ਮੁੱਲਾਂ ਪਾਇਆ ਜਾਏ ਕਿ ਸਹਿ ਵਿਟ ਹੋ ਰਹੇ ਲੋਕ ਵਿਲੜਾਏ, ਐਸਾ ਸਤਿਗੁਰੂ ਜੇ ਮਿਲੇ ਤਿਸਨੋ ਸਿਰ ਸੌ ਪੀਏ ਵਿੱਚ ਹੋ ਆਪ ਜਾਏ, ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ, ਹਰ ਆਪ ਅਮੁਲਕ ਭਾਗ ਨਾ ਕਿ ਨਾਨਕਾ ਜਿਨ ਹਰ ਪੱਲੇ ਪਾਏ, ਹਰ ਰਾਸ ਮੇਰੀ ਮਨ ਵਣਜਾਰਾ, ਰਾਸ ਮੇਰੀ ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪ ਹੋ ਜਿਹੋ ਲਾਹਾ ਖੱਟ ਹੋ ਦਿਹਾੜੀ, ਇਹੋ ਧਨ ਤਿਨਾ ਮਿਲਿਆ ਜਿਨ ਹਰਿ ਆਪੇ ਭਾਣਾ, ਕਹਿ ਨਾਨਕ ਰਾਸ ਮੇਰੀ ਮਨ ਹੋਵਾ ਵਣਜਾਰਾ,
ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੇ ਜਿੱਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁ ਨ ਤ੍ਰਿਸ਼ਨਾ ਲਾਗੇ ਆਏ ਇਹੋ ਹਰ ਰਸ ਕਰਮੀ ਪਾਈਏ ਸਤਿਗੁਰ ਮਿਲੇ ਜਿਸ ਆਏ ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ ਜਾਂ ਹਰ ਵਸੈ ਮਨ ਆਏ ਇਹ ਸ੍ਰੀ ਰਾਮ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁੱਧ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗ ਦਿਖਾਇਆ ਗੁਰਪ੍ਰਸਾਦੀ ਪੂਜਿਆ ਤਾਂ ਚਲਤ ਹੋਇਆ ਚਲਤ ਨਦਰੀ ਆਇਆ ਕਹਿ ਨਾਨ ਸ਼ਿਸ਼ਕਾ ਮੂਲ ਟਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਉ ਭਿਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਸਕੀਏ ਸੋਗ ਦੁੱਖ ਨਾ ਵਿਆਪੇ ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਅਨਤ ਬਾਣੀ ਗੁਰ ਸਭ ਜਾਣੀ ਹਰ ਨਾਮ ਹਰਸ ਭੋਗੋ ਕਹੇ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗ ਏ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੂੰ ਕਰਮ ਕਮਾਇਆ ਕਿ ਕਰਮ ਕਮਾਇਆ ਤੂੰ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨੇਤਰ ਹੋ ਮੇਰੋ ਹਰ ਤੁਮ ਮੈਂ ਜੋਤ ਤਰੀ ਹਰ ਬਿਨਾਂ ਵਰਣਾ ਦੇਖੋ ਕੋਈ ਹਰ ਬਿਨਾਂ ਵਰਣਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵੀ ਸੰਸਾਰ ਤੁਮ ਦੇਖਦੇ ਹੋ ਤਾਂ ਰੂਪ ਰੂਪ ਨਦਰੀ ਆਇਆ ਗੁਰਪ੍ਰਸਾਦ ਦੀ ਪੂਜਾ ਜਾਂ ਵੇਖਾਂ ਹਰ ਇੱਕ ਹਰ ਬਿਨਾਂ ਵਰਣਾ ਕੋਈ ਕਹੇ ਨਾਨਕੇ ਨੇਤਰ ਅੰਤ ਸਹਿ ਸਤਿਗੁਰ ਮਿਲਿਆ ਦਿਵ ਦਿਸ਼ਟ ਹੋਈ ਏ ਸ਼ਰਵਣ ਹੋ ਮੇਰੇ ਹੋ ਸਾਚੈ ਸੁਣੈ ਨੂੰ ਪਠਾਏ ਸਾਚੈ ਸੁਣੈ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਮਾਣੀ ਸਾਚਾ ਲੱਖ ਵਿਡਾਣੀ ਤਾਂ ਕੀਕਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੈ ਸੁਣੈ ਨੂੰ ਪਠਾਏ ਹਰ ਜੁਗ ਫਾਂਦਰ ਰੱਕੇ ਵਾਜਾ ਪੌਣ ਵਜਾਇਆ ਵਜਾਇਆ ਵਾਜਾ ਪੌਣ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵ ਨਿਕਣਾ ਦਸਵਾ ਦੁਆਰ ਦਿਖਾਇਆ ਤਹ ਅਨੇਕ ਰੂਪ ਨਾਉ ਨਾਵ ਨੇ ਦਿੱਤੇ ਸੰਤ ਨ ਜਾਈ ਪਾਇਆ ਕਹੇ ਨਾਨਕ ਹਰ ਪਿਆਰੇ ਜੀਉ ਗੁਪਾਂਦਰ ਰੱਖੇ ਵਾਜਾ ਭਵਣ ਵਜਾਇਆ ਇਹੋ ਸਾਚਾ ਸੋਹਿਲਾ ਸਾਚੇ ਘਰ ਗਾਵੋ ਗਾਵੋ ਤਾਂ ਸੋਹਿਲਾ ਘਰ ਸੱਚ ਹੈ ਜਿੱਥੇ ਸਦਾ ਸੱਚ ਧਿਆਵੇ ਸੱਚੋ ਧਿਆਵੇ ਜਾਤ ਦੁਭਾਵੇ ਗੁਰੂ ਜਿਨਾ ਬੁਝਾਵੇ ਇਹੋ ਸੱਚ ਸਭਨਾ ਕਾ ਖਸਮ ਜਿਸ ਬਖਸੇ ਸੋ ਜਨਮ ਪਾਵੇ ਕਹਿ ਨਾਨਕ ਸੱਚ ਸੋਹਿਲਾ ਸੱਚੇ ਘਰ ਗਾ

0: ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਹੈ ਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦਾਤ ਬਖਸ਼ਿਸ਼ ਕੀਤੀ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਮਹਾਰਾਜ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਪਾਵਨ ਅਤੇ ਪਵਿੱਤਰ ਨਿੱਘੀ ਗੋਦ ਵਿੱਚ ਬੈਠਣ ਦਾ ਮਹਾਰਾਜ ਜੀ ਨੇ ਸਮਾਂ ਬਖਸ਼ਿਸ਼ ਕੀਤਾ ਹੈ। ਔਰ ਸਭ ਤੋਂ ਵੱਡੀ ਖੇਡ ਹੈ ਕਿ ਮਹਾਰਾਜ ਜੀ ਨੇ ਨਾਮ ਸਿਮਰਨ ਦੀ ਦਾਤ ਬਖਸ਼ਿਸ਼ ਕੀਤੀ ਹੈ। ਔਰ ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਜੈਤਸਰੀ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ। ਪਾਤਸ਼ਾਹ ਫੁਰਮਾਨ ਕਰ

ਪਰਮਾਤਮਾ ਵਾਹਿਗੁਰੂ ਇੱਕ ਹੈ ਤੇ ਸਤਿਗੁਰੂ ਦੀ ਕਿਰਪਾ ਦੇ ਨਾਲ

ਅਗਲੀਆਂ ਪੰਕਤੀਆਂ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਫਰਮਾਨ ਕਰਦੇ ਹਨ। ਅਰਦਾਸ ਹੈ ਉਸ ਮਾਲਕ ਦੇ ਚਰਨਾਂ ਵਿੱਚ, ਹੇ ਮੇਰੇ ਵਾਹਿਗੁਰੂ, ਦਿਨ ਰਾਤ ਮਨ ਦੇ ਵਿੱਚ ਇੱਕ ਪਿਆਸ ਲੱਗੀ ਰਹਿੰਦੀ ਹੈ, ਮਨ ਦੇ ਵਿੱਚ ਇੱਕ ਤਾਂਘ ਲੱਗੀ ਰਹਿੰਦੀ ਹੈ, ਮਨ ਤੜਫਦਾ ਰਹਿੰਦਾ ਹੈ। ਕਾਹਦੇ ਵਾਸਤੇ? ਕਿ ਵਾਹਿਗੁਰੂ ਤੇਰੇ ਦਰਸ਼ਨ ਹੋ ਜਾਣ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਕਿ ਤੇਰੇ ਦਰਸ਼ਨ ਕਰਦਾ ਹਾਂ, ਇੰਜ ਮਹਿਸੂਸ ਹੁੰਦਾ ਏ ਕਿ ਜਿੰਦ ਜਿਉਂਦੀ ਹੈ। ਪੂਰਨ ਕਰਮ ਹੋਏ ਪ੍ਰਭ ਮੇਰਾ, ਮੇਰਾ ਸੰਸਾਰ ਦੇ ਵਿੱਚ ਆਉਣ ਦਾ ਜਿਹੜਾ ਕਾਰਜ ਸੀ, ਸੰਸਾਰ ਦੇ ਵਿੱਚ ਪਰਮਾਤਮਾ ਨੇ ਭੇਜਿਆ ਸੀ, ਵਾਹਿਗੁਰੂ ਜਦੋਂ ਤੇਰੇ ਦਰਸ਼ਨ ਹੋ ਜਾਵਣਗੇ, ਸੰਸਾਰ ਦੇ ਵਿੱਚ ਆਉਣ ਦਾ ਮੇਰਾ ਜਿਹੜਾ ਕਾਰਜ ਸੀ ਨਾ, ਉਹ ਪੂਰਾ ਹੋ ਜਾਏਗਾ। ਸੱਚਮੁੱਚ ਗੁਰੂ ਪਿਆਰਿਓ, ਹਰ ਰੋਜ਼ ਇਹੀ ਅਰਦਾਸ ਕਿ ਮਹਾਰਾਜ ਕਿਰਪਾ ਕਰ ਦਿਓ, ਹਿਰਦੇ ਰੂਪੀ ਘਰ ਦੇ ਵਿੱਚ ਬਾਣੀ ਰੂਪੀ ਚਾਨਣ ਕਰਕੇ, ਜਿਹੜਾ ਹਿਰਦਾ ਵਿਕਾਰਾਂ ਦੇ ਹਨੇਰੇ ਦੇ ਵਿੱਚ ਤੁਰਿਆ ਚੱਲਦਾ ਫਿਰ ਰਿਹਾ ਨਾ, ਬਾਣੀ ਰੂਪੀ ਚਾਨਣ ਦੇ ਨਾਲ ਪ੍ਰਕਾਸ਼ ਕਰ ਦਿਓ, ਅਤੇ ਜਦੋਂ ਪ੍ਰਕਾਸ਼ ਹੋ ਗਿਆ ਫਿਰ ਤੇਰੇ ਦਰਸ਼ਨ ਹੋ।

कपट कपाट खोलने महाराज, मेरा जेड़ा मन है ना, ये माया करके विकारा करके, ये मन विकारी होया पिया है महाराज, मन के कपाट खोल दे हो। ते जदो मन दे कपाट खुल जाणगे, नानक हर संग मीत, फिर ये जेड़ा मन है ना तेरे चरणां नाल जुड़ जाएगा। जदों भी हिरदे विचों ये अरदास निकलती है उस मालिक दे दर्शनां दी, उस परमात्मा दे दर्शनां दी, ते वाहिगुरु कृपा करदे ने फिर गुरु प्यारिओ। जेड़े हिरदे ने गुरु नूं याद कीता, गुरु आप चल के चक्या। इतिहास के वरके जो फोली दे ने, इतिहास के विच गुरु नानक देव पातशाह महाराज जी तो लैके गुरु गोबिंद सिंह महाराज जी तक दसा पातशाहियां ने कृपा की, जेड़े जेड़े हिरदे ने भी गुरां नूं याद किया, गुरु आप गए चल के, जिथे बैठ के भी याद किया। और अज भी जेड़ा हिरदा गुरु ग्रंथ साहब महाराज जी नूं याद करता है, अज भी गुरु ग्रंथ साहब पातशाह महाराज अज भी जाते हैं कोई हिरदे दियां गहराइयां तो याद तक करे। आप जी हर रोज़ सरवण करते हो गुरु प्यारे, जिन्हें जिन्हें ने अज भी गुरु ग्रंथ साहब महाराज जी नूं जेड़े जेड़े हिरदे याद करते हैं गुरु, अज भी बख्शिशां कर रहे ने। जगत जलंधे का उधार करते करते धन गुरु नानक देव पातशाह महाराज एक नगर दे विच पहुंचे। हुण सारी संगत कठी हो गई, नगर कठा हो गया, दीन दुनिया के मालक आए ने, धन गुरु नानक देव पातशाह महाराज आए ने, संगतां पातशाह जी के चरण अपने ग्रह विखे पवा रही। उस नगर दे विच एक गरीब परिवार रहिंदा, मियाँ बीबी दोने जाने, एक छोटा जिहा उन्हां दा बच्चा। उन्होंने भी वेख्या गुरु नानक देव महाराज जी नूं याद करते रहिंदे सी, पर गरीबी बड़ी सी, अत दी गरीबी सी, जे दिने प्रशादा छक लैंदे शाम नूं मिलना कि नहीं मिलना कोई पता नहीं, पर हाँ सबर ते संतोख बड़ा सी। हर एक जिंदगी दे हर समय नूं उस मालिक दी रजा समझ के उस परमात्मा दे भाणे दे विच बतीत करना, शुकराने दे विच ही रहना, कहना जेड़े मालिक ने पैदा कीता है जे दिने प्रशादा दे दिता है ते रात नूं भी देगा। उन्हां दे मन दे विच भी भावना कि असी भी अपने घरे महाराज जी दे चरण पवाईए, मन दे विच ये अरदास कि महाराज सानू भी दर्शनां दी दात बख्शिश कर दे। असल विच गुरु नानक देव महाराज जी उस नगर दे विच गए उन्हां करके सी, आखो सतनाम, उन्हां दे हिरदे दी पुकार सुन के महाराज उस नगर विच गए। ते हुण प्रेमी महाराज जी दे चरणां विच आए, धन गुरु नानक देव महाराज जी नूं बेनती कीती, सच्चे पातशाह साढ़े गरीब खाने विच भी महाराज चरण पा दिओ। गुरु नानक देव महाराज जी आखन लगे जरूर आवांगे भाई। नाले महाराज जी ने मेहर दी नज़र कीती, महाराज कहिंदे जरूर आवांगे, तुसीं तैयारी कर लो जी महाराज। हुण इन्हां ने घरे आए ने मियाँ बीबी दोने जाने, तैयारी करनी शुरू कर दित्ती, महाराज जी नूं प्रशादा छकाउणा है, संगतां भी आउणगियां, ते जदों हुण तैयारी करनी, पहलां गुआंढियां नूं
ਪੁੱਛਿਆ ਭਾਈ ਸਾਨੂੰ ਥੋੜ੍ਹੀ ਮਾਇਆ ਦੀ ਮਦਦ ਕਰ ਦਿਓ, ਅਸੀਂ ਮਹਾਰਾਜ ਜੀ ਵਾਸਤੇ ਸਾਡੇ ਘਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਉਣਾ ਹੈ, ਰਸਦ ਲਿਆਉਣੀ ਹੈ, ਪ੍ਰਸ਼ਾਦਾ ਤਿਆਰ ਕਰਨਾ ਹੈ, ਅਸੀਂ ਮਿਹਨਤ ਮਜ਼ਦੂਰੀ ਕਰਕੇ ਤੁਹਾਡੇ ਪੈਸੇ ਮੋੜ ਦੇਵਾਂਗੇ, ਪਰ ਕਿਸੇ ਨੇ ਵੀ ਬਾਂਹ ਨਾ ਫੜੀ। ਇਸੇ ਤਰ੍ਹਾਂ ਪ੍ਰਬੰਧ ਕੀਤਾ ਜੀ, ਇਹਨਾਂ ਨੇ ਲੰਗਰ ਦਾ ਪ੍ਰਬੰਧ ਕਰ ਲਿਆ, ਲੰਗਰ ਤਿਆਰ ਕਰਨਾ ਸ਼ੁਰੂ ਕਰ ਲਿਆ। ਉਹ ਦਿਨ ਆ ਗਿਆ ਨੇੜੇ ਜਦੋਂ ਮਹਾਰਾਜ ਜੀ ਨੇ ਇਹਨਾਂ ਦੇ ਘਰ ਆਉਣਾ ਸੀ। ਉਸ ਦਿਨ ਇਹਨਾਂ ਦੇ ਮਨ ਬੜਾ ਚਾਅ ਮਨ ਚਾਉ ਭਇਆ, ਪ੍ਰਭ ਆਗਮ ਸੁਣਿਆ, ਅੱਜ ਰੱਬ ਨੇ ਆਉਣਾ ਹੈ ਘਰੇ। ਇਹ ਪ੍ਰੇਮੀ ਆਪਣੀ ਘਰਵਾਲੀ ਨੂੰ ਆਖਣ ਲੱਗਾ ਤੁਸੀਂ ਪ੍ਰਸ਼ਾਦਾ ਤਿਆਰ ਕਰੋ, ਮੈਂ ਮਹਾਰਾਜ ਜੀ ਨੂੰ ਲੈ ਕੇ ਆਉਣਾ, ਹੁਣੇ ਮਹਾਰਾਜ ਜੀ ਬੇਨਤੀ ਕਰਕੇ ਲਿਆਉਂਦਾ ਮਹਾਰਾਜ ਜੀ। ਕਹਿੰਦੀ ਠੀਕ ਹੈ ਜੀ। ਉਹ ਪ੍ਰੇਮੀ ਚਲੇ ਗਿਆ ਮਹਾਰਾਜ ਜੀ ਨੂੰ ਲੈਣ ਵਾਸਤੇ। ਇਹਦੀ ਘਰਵਾਲੀ ਘਰੇ ਪ੍ਰਸ਼ਾਦਾ ਤਿਆਰ ਕਰ ਰਹੀ ਹੈ ਚੁੱਲ੍ਹੇ ਦੇ ਉੱਤੇ। ਕਹਿੰਦੇ ਨੇ ਪ੍ਰਸ਼ਾਦਾ ਤਿਆਰ ਕਰਦੀ ਉਹ ਰਸੋਈ ਦੇ ਵਿੱਚੋਂ ਬਾਹਰ ਆਈ ਅਤੇ ਛੋਟਾ ਜਿਹਾ ਬੱਚਾ ਕੋਲ ਖੇਡ ਰਿਹਾ ਸੀ। ਉਹ ਬੱਚਾ ਖੇਡਦਾ ਚੁੱਲ੍ਹੇ ਦੇ ਵਿੱਚ ਡਿੱਗ ਗਿਆ ਅਤੇ ਜਦੋਂ ਵਾਪਸ ਆਈ ਕੀ ਵੇਖਦੀ ਹੈ, ਇੱਕੋ ਇੱਕ ਪੁੱਤ ਛੋਟਾ ਜਿਹਾ ਨਿੱਕਾ ਜਿਹਾ ਲਾਲ ਚੁੱਲ੍ਹੇ ਦੇ ਵਿੱਚ ਡਿੱਗਿਆ ਪਿਆ ਹੈ। ਜਾ ਕੇ ਨੱਠ ਕੇ ਚੁੱਕਿਆ, ਜਾ ਕੇ ਕੀ ਵੇਖਦੀ ਉਹ ਤਾਂ ਸਵਾਸ ਪੂਰੇ ਹੋ ਚੁੱਕੇ ਨੇ। ਹੁਣ ਮਾਂ ਦਾ ਇੱਕੋ ਇੱਕ ਪੁੱਤ ਹੋਵੇ ਅਤੇ ਸਵਾਸ ਪੂਰੇ ਹੋ ਗਏ ਹੋਣ, ਅਤੇ ਇਹ ਤਾਂ ਮਾਂ ਨੂੰ ਪੁੱਛ ਲਿਓ ਜਾਂ ਰੱਬ ਨੂੰ ਪੁੱਛ ਲਿਓ ਵੀ ਇਸ ਦਾ ਦੁੱਖ ਕੀ ਹੈ। ਉੱਧਰੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਉਣ ਦਾ ਸਮਾਂ ਹੋ ਰਿਹਾ ਹੈ। ਨਿੱਕੇ ਜਿਹੇ ਸਵਾਸ ਪੂਰੇ ਹੋ ਗਏ ਨੇ ਬਾਲ ਦੇ, ਬਾਲ ਨੂੰ ਚੁੱਕਿਆ ਅੰਦਰ ਮੰਜੇ 'ਤੇ ਪਾ ਕੇ ਅਤੇ ਉੱਪਰ ਕੱਪੜਾ ਦੇ ਦਿੱਤਾ, ਨਾਲੇ ਜ਼ਾਰ ਜ਼ਾਰ ਰੋ ਰਹੀ ਹੈ ਅਤੇ ਨਾਲੇ ਚੁੱਲ੍ਹੇ ਦੇ ਅੱਗੇ ਬੈਠੀ ਲੰਗਰ ਤਿਆਰ ਕਰ ਰਹੀ ਹੈ। ਜਿਹੜੇ ਰੱਬ ਦੇ ਸੱਚੇ ਮਾਰਗ 'ਤੇ ਚੱਲਦੇ ਨੇ ਉਹਨਾਂ ਨੂੰ ਕਈ ਵੇਲੇ ਬਹੁਤ ਤਕੜੀਆਂ ਕਸਵੱਟੀਆਂ ਵਿੱਚੋਂ ਲੰਘਣਾ ਪੈਂਦਾ ਹੈ। ਅਸਲ ਵਿੱਚ ਉਹ ਕਸਵੱਟੀ ਨਹੀਂ ਹੁੰਦੀ, ਉਹ ਰੱਬ ਨੇ ਕਿੰਨਾ ਵੱਡਾ ਦੁੱਖ ਉਹਨੇ ਥਾਂ 'ਚ ਨਿਬੇੜ ਦੇਣਾ ਹੁੰਦਾ। ਸਤ ਸੰਗਤ, ਕਈ ਕਹਿੰਦੇ ਨੇ ਜੀ ਅਸੀਂ ਨਾਮ ਵੀ ਬਹੁਤ ਜਪਦੇ ਹਾਂ, ਬਾਣੀ ਵੀ ਬਹੁਤ ਪੜ੍ਹਦੇ ਹਾਂ, ਸੇਵਾ ਵੀ ਕਰਦੇ ਹਾਂ, ਸਿਮਰਨ ਵੀ ਕਰਦੇ ਹਾਂ, ਪਰ ਦੁੱਖ ਵੀ ਸਾਨੂੰ ਬਹੁਤ ਆ ਰਹੇ ਨੇ। ਮਹਾਂਪੁਰਖਾਂ ਨੂੰ ਕਿਸੇ ਨੇ ਸਵਾਲ ਕੀਤਾ ਜੀ ਬਾਣੀ ਵੀ ਪੜ੍ਹਦੇ ਹਾਂ, ਸੇਵਾ ਵੀ ਕਰਦੇ ਹਾਂ, ਸਿਮਰਨ ਵੀ ਕਰਦੇ ਹਾਂ, ਗੁਰਦੁਆਰੇ ਵੀ ਇੱਕ ਦਿਨ ਕਦੇ ਨਾਗਾ ਨਹੀਂ ਪਾਇਆ, ਹਰ ਰੋਜ਼ ਜਾਂਦੇ ਹਾਂ, ਭਲਾ ਵੀ ਦੁਨੀਆ ਦਾ ਬੜਾ ਬੜਾ ਕਰਦੇ ਹਾਂ, ਜਦੋਂ ਵੀ ਕੋਈ ਪੁਕਾਰਦਾ ਹੈ ਹਰ ਇੱਕ ਦੀ ਮਦਦ ਵੀ ਕਰਦੇ ਹਾਂ, ਪਰ ਦੁੱਖਾਂ ਨੇ ਬੜਾ ਘੇਰਾ ਪਾਇਆ ਹੋਇਆ ਹੈ ਜੀ। ਉਹ ਫਲਾਨਾ ਬੰਦਾ ਪਾਪ ਵੀ ਬੜਾ ਕਰਦਾ ਹੈ, ਸਾਰਾ ਕੁਝ ਕਰਦਾ ਹੈ, ਉਹਦੇ ਵੱਲ ਵੇਖ ਕੇ ਕਦੇ ਦੇਖਦਾ ਹੀ ਨਹੀਂ ਵੀ ਉਹਨੂੰ ਵੀ ਕਦੇ ਦੁੱਖ ਚਿੰਬੜੇ ਹੋਣ। ਮਹਾਂਪੁਰਖ ਆਖਣ ਲੱਗੇ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਵੱਧ ਪਾਣੀ ਕਿਹਨੇ ਪੜ੍ਹ ਲੈਣੀ ਆ, ਆਖੋ ਸਤਨਾਮ। ਬਾਣੀ ਦੇ ਰਚਨਹਾਰ ਹਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ, ਤੱਤੀ ਤਵੀ ਤੋਂ ਵੱਡਾ ਦੁੱਖ ਤਾਂ ਨਹੀਂ ਕੋਈ ਹੋ ਸਕਦਾ, ਆਖੋ ਸਤਨਾਮ। ਜਿੰਨੇ ਵੀ ਗੁਰੂ ਦੇ ਸ਼ਹੀਦ ਸਿੰਘ ਹੋਏ ਨੇ ਸਾਰੇ ਬਾਣੀ ਪੜ੍ਹਨ ਵਾਲੇ, ਸਾਰੇ ਸੇਵਾ ਕਰਨ ਵਾਲੇ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਭਾਈ ਮਨੀ ਸਿੰਘ, ਮਹਾਂਪੁਰਖ ਆਖਣ ਲੱਗੇ ਘਬਰਾਈ ਦਾ ਨਹੀਂ ਹੁੰਦਾ, ਰੱਬ ਦੀ ਸੱਚੀ ਦਰਗਾਹ ਦੇ ਵਿੱਚ ਦੁੱਖ ਆਉਂਦੇ ਨਹੀਂ, ਅਸਲ ਵਿੱਚ ਉਹ ਸਾਨੂੰ ਹੀ ਲੱਗਦਾ ਵੀ ਦੁੱਖ ਆ ਰਹੇ ਨੇ, ਅਸਲ ਵਿੱਚ ਉਹ ਦੁੱਖਾਂ ਨੂੰ ਕੱਟਿਆ ਜਾ ਰਿਹਾ, ਆਖੋ ਸਤਨਾਮ। ਗੁਰੂ ਨਾਨਕ ਦੇਵ ਮਹਾਰਾਜ ਗ੍ਰਹਿ ਵਿਖੇ ਚਰਨ ਪਾਏ, ਇਹਨਾਂ ਨਮਸਕਾਰ ਕੀਤੀ, ਤਿਆਰ ਕੀਤਾ ਹੋਇਆ ਪ੍ਰਸ਼ਾਦਾ ਮਹਾਰਾਜ ਜੀ ਦੇ ਚਰਨਾਂ ਵਿੱਚ ਲਿਆ ਕੇ ਰੱਖਿਆ। ਦੀਨ ਦੁਨੀਆ ਦੇ ਮਾਲਕ ਆਖਣ ਲੱਗੇ ਪ੍ਰੇਮੀਆਂ, ਛੋਟਾ ਜਿਹਾ ਬਾਲਕ ਕਿੱਥੇ ਹੈ ਤੁਹਾਡਾ, ਬਾਲਕ ਕਿੱਥੇ ਹੈ, ਨਜ਼ਰ ਨਹੀਂ ਆ ਰਿਹਾ। ਅਤੇ ਉਹਦੀ
ਜੀਵਨ ਸਾਥਣ ਨੇ ਆਖਿਆ ਜੀ ਅੰਦਰ ਮਹਾਰਾਜ ਸੁੱਤਾ ਪਿਆ ਹੈ। ਮਹਾਰਾਜ ਕਹਿੰਦੇ ਬੁਲਾਓ ਫਿਰ ਉਹਨੂੰ ਸੁੱਤਾ ਕਾਹਤੇ ਪਿਆ। ਜਦੋਂ ਇਹ ਬੋਲ ਆਖੇ ਨਾ ਬੁੱਬਾ ਮਾਰ ਕੇ ਰੋਣ ਲੱਗ ਕੇ ਮਹਾਰਾਜ ਮੇਰੇ ਬੁਲਾਇਆ ਬੋਲਦਾ ਨਹੀਂ, ਮੇਰੇ ਬੁਲਾਇਆ ਉਠਾਇਆ ਉੱਠਦਾ ਨਹੀਂ, ਮਹਾਰਾਜ ਕਿਰਪਾ ਕਰ ਦਿਓ ਤੁਸੀਂ ਆਵਾਜ਼ ਮਾਰ। ਕਹਿੰਦੇ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦੋਂ ਆਵਾਜ਼ ਮਾਰੀ, ਬਾਬੇ ਨਾਨਕ ਦੀ ਆਵਾਜ਼ ਸਿੱਧੀ ਸੱਚੀ ਦਰਗਾਹ ਤੱਕ ਪਹੁੰਚੀ, ਮਰੇ ਹੋਏ ਬਾਲਕ ਵਿੱਚ ਜਾਨ ਪੈ ਗਈ। ਆਖੋ ਸਤਨਾਮ ਪ੍ਰਭਾਵ ਹੈ, ਬਿਨ ਸਾਸ ਤੇ ਰੱਖੈ ਪ੍ਰਭਾਵ ਹੈ ਤਾਂ ਹਰ ਗੁਣ ਪੱਖ ਹੈ। ਰੱਬ ਚਾਹੇ ਸਭ ਕੁਛ ਕਰ ਸਕਦਾ ਹੈ। ਉੱਠ ਕੇ ਬਾਲਕ ਅੱਖਾਂ ਮਲਦਾ ਬਾਹਰ ਨੂੰ ਆ ਗਿਆ। ਉਹ ਦੇਖਿਆ ਨਾ ਧੰਨ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਇਕੱਲੇ ਨਹੀਂ ਆਉਂਦੇ, ਗੁਰੂ ਦੁਨੀਆਂ ਦੀਆਂ ਸਾਰੀਆਂ ਬਰਕਤਾਂ ਨਾਲ ਲੈ ਕੇ ਆਉਂਦੇ ਨੇ, ਅਤੇ ਜਿੱਥੇ ਗੁਰੂ ਆਪ ਆ ਜਾਂਦੇ ਨੇ ਉੱਥੋਂ ਦੁੱਖ ਖੰਭ ਲਾ ਕੇ ਉੱਠ ਜਾਂਦੇ ਨੇ। ਆਖੋ ਸਤਨਾਮ। ਦਰਸ਼ਨ ਪਿਆਸੀ ਦਿਨ ਸਰਾਤ, ਚਿਤ ਬਹੁ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਪਾਤਸ਼ਾਹ ਕਿਰਪਾ ਕਰਨ, ਰਹਿਮਤ ਕਰਨ। ਇਹ ਸ਼ਰਧਾ ਭਾਵਨਾ ਅਤੇ ਪ੍ਰੇਮ ਦਾ ਮਾਰਗ ਹੈ ਗੁਰੂ ਪਿਆਰਿਓ। ਅਤੇ ਜਿੰਨੀ ਸ਼ਰਧਾ ਭਾਵਨਾ ਪ੍ਰੇਮ ਵੱਧਦਾ ਜਾਏਗਾ, ਉਨਾ ਇਹ ਹਿਰਦਾ ਗੁਰੂ ਦੇ ਨੇੜੇ ਹੁੰਦਾ ਜਾਏਗਾ। ਜਿੰਨੀ ਸ਼ਰਧਾ ਭਾਵਨਾ ਪ੍ਰੇਮ ਘੱਟਦਾ ਜਾਏਗਾ, ਇਹ ਹਿਰਦਾ ਉਨਾ ਹੀ ਗੁਰੂ ਤੋਂ ਦੂਰ ਹੁੰਦਾ ਜਾਏਗਾ। ਪਾਤਸ਼ਾਹ ਰਹਿਮਤ ਕਰਨ। ਗੋਬਿੰਦ ਭਾਉ ਭਗਤ ਕਾ ਭੁੱਖ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਭਾਈ ਬਲਵਿੰਦਰ ਸਿੰਘ ਜੀ ਜਥੇ ਪਾਸੋਂ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗ ਫਿਰੈ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡਹਿ ਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਵਤ ਵਿਸਮਾਦ ਸਲਾਹਾ ਵਿਸਮਾਦ ਉਜੜ ਵਿਸਮਾਦ ਰਹਾ ਵਿਸਮਾਦ ਨੇੜੇ ਵਿਸ

0: ਮਲੀ ਢੂੰਡੀ ਕਿਸੇ ਨਾ ਕਰੜਾ ਸਾਰ ਕਰਮ ਰੇਤਾਂ ਪਾਈਏ ਹੋਰ ਹਿਕਮਤ ਹੁਕਮ ਕੁਵਾਰ ਪੌੜੀ
1: ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹੋ ਜਿਹੇ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚ ਹੂੰ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ

0: ਨਾਮ ਜਿਨ ਕਰਤੇ ਕਰਨ ਕੀ ਆ ਸੋ ਜਾਣੇ ਕਰਤਾਰ ਪੌੜੀ।
1: ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓ ਨ ਕਰ ਪ੍ਰਗਟਾਕ।

ਹੋਮਿਚ ਸਚਿਆਰ ਕੁੜਿਆਰ ਹੋਮਿਚ ਪਾਪ ਪੁੰਨ ਵਿਚਾਰ ਹੋਮਿਚ ਨਰਕ ਸੁਰਗ ਅਵਤਾਰ ਹੋਮਿਚ ਹੱਸੈ ਹੋਮਿਚ ਰੋਵੈ ਹੋਮਿਚ ਪਰੀਐ ਹੋਮਿਚ ਦੋਵੈ ਹੋਮਿਚ ਜਾਤੀ ਜਿਨ ਸਿੱਖ ਹੋਵੈ ਹੋਮਿਚ ਮੂਰਖ ਹੋਮਿਚ ਸਿਆਣਾ।

ਪਾਲੋਆ ਮੰਡਲਾਂ ਖੰਡਾਂ ਵਰ ਭੰਡਾਂ ਅੰਡਰ ਜੇਰਾ ਜੁਦ ਪੂਜਾ ਖਾਣੀ ਸੇਤ ਜਹਾਂ ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਅੰਜਨ ਤਹਾਂ ਨਾਨਕ ਜਨ ਤੋ ਪਾਏ ਕੈ ਸੰਭਾਲੇ ਸਭ ਨਹਾਂ ਜਿਨ ਕਰਤਾ ਕਰਨਾ ਕੀਆ ਚਿੰਤਾ ਭੇ ਕਰਨੀ ਤਹਾ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ ਤਿਸ ਜੁਹਾਰੀ ਸਵਸਥ ਤਿਸ ਤਿਸ ਦੇ ਬਾਣੇ ਭਗ

0: ਲਿਖਣ ਕਰਦੇ ਕਰਨਾ ਕੀ ਆ ਲਿਖਣ ਜਾਣ ਨਾਨਕ ਮਤੀ ਮਿਥਿਆ ਕਰਮ ਸਦਾ ਨਿਸ਼ਾਨ ਪੌੜੇ
1: ਸੱਚਾ ਸਾਹਿਬ ਏਕੋ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੈ ਸੱਚ ਤਤਨੀ ਸੱਚ ਘੁਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ

0: ਜਗ ਬਲਿ ਹੋਏ।
1: ਦਾਨ ਮਹਿੰਡਾ ਤਲੀਖਾ ਜਿਮਲੈ ਤਮਸਤਕ ਲਾਹੀਐ, ਕੂੜਾ ਲਾਲਚ ਛੱਡੀਐ, ਹੋਏ ਇੱਕ ਮਨ ਅਲੱਗ ਧਿਆਈਐ, ਫਲ ਤੇਵੇ ਹੋ ਪਾਈਐ, ਜੇ ਵੇਹੀ ਕਾਰ ਕਮਾਈਐ, ਜੇ ਹੋਵੇ ਪੂਰਵ ਲਿਖਿਆ ਤਾਂ ਧੁੜਤਨਾ ਦੀ ਪਾਈਐ, ਮਤ ਥੋੜੀ ਸੇਵ ਗਵਾਈਐ, ਮਤ ਥੋੜੀ

ਪੰਡਿਤ ਹਿਕਮਤ ਹੁਜੇ ਸਿੰਘ ਕਰੇ ਪਿਆਰ, ਧਰਮੀ ਧਰਮ ਕਰੇ ਗਵਾਵੇ। ਮੰਗੇ ਮੁਖ ਦੁਆਰ ਜਿੱਤੀ ਸਦਾ ਵੇ, ਜੁਗਤਨ ਜਾਣੈ ਛੱਡ ਬੇ ਕਰਬਾਰ।

ਇਹਨਾਂ ਜਨਤਾ ਕਹਿ ਵਸ ਕਿਛ ਨਹੀਂ ਤਿਤ ਵੇਖੀ ਜਗਤ ਉਪਾਇਆ ਇੱਕ ਨਾਨੋ ਤੂੰ ਮੇਰੇ ਲਹਿ ਕਾਪੋ ਤੁਧ ਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ ਸਹਿਜੇ ਹੀ ਸੱਚ ਸਮਾਇਆ ਸਹਿਜੇ ਹੀ ਸੱਚ ਸਮਾਇਆ।

ਕਰੇ ਤਾਂ ਸਾਈ ਕਾਰ ਕਰਾਏ ਸੀ, ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ। ਹੁਕਮ ਮੰਨੇ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ, ਖਸਮੈ ਭਾਵੇ ਸੋ ਕਰੇ ਮਨਹੁ ਚਿੰਦਿਆ ਸੋ ਫਲ ਪਾਏ।

ਸਤਿਗੁਰੂ ਵੱਡਾ ਕਰ ਸਲਾਹੀ ਗਿਆ ਜਿਸ ਵਿੱਚ ਵੱਡੀਆਂ ਵਡਿਆਈਆ ਸਹਿ ਮੇਲੇ ਤਨਦਰੀ ਆਈਆ ਜਾਂ ਦਿਸ ਭਾਣਾ ਦਾ ਮਨ ਵਸਾਈਆ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆ।

0: ਮੁਖ ਸਦਾਸ ਲਾਈਏ ਭਾਗਾ ਰਤੀ ਚਾਰ ਨਾਨ ਤਿਮ ਕੁਜਲੇ ਤੇ ਸੱਚੇ ਦਰਬਾਰ ਪੌੜੀ
1: ਸਭ ਕੁਖ ਹੈ ਆਪਣਾ ਜਿਸ ਨਾਹੀਂ ਸੋਚਣ ਕੱਢੀ ਹੈ।

ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਬਦ ਖਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨੇ ਦਾਵੈ ਧਾਏ। ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੇ ਦਾਰ ਕਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿ। ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਸੁਣ ਕੇ ਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਦੇ ਚੜ੍ਹੇ ਤਾਂ ਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਾਂ ਜਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰਛਿਆ ਰਿਆਇ ਦੇਖ ਤੇਗ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ। ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸਦਾਨ ਰਹਿਦਾਨ ਵਿਵੇਕਦਾਨ ਸਾਹਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਾਨੀ ਮਾਂ ਮਤ ਉੱਚੀ ਮਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ। ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਰ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤਖਤਾਂ ਦੇ ਪ੍ਰਕਾਸ਼ਮਾਨ ਹੋ ਕੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੁਖਮਨੀ ਸਾਹਿਬ ਉਪਰੰਤ ਪੰਜਾਂ ਬਾਣੀਆਂ ਦੇ ਨਿਤਨੇਮ ਵਾਹਿਗੁਰੂ ਸਿਮਰਨ ਜਾਪ ਹੋਏ ਆਏ ਹੁਕਮਨਾਮੇ ਦੀ ਕਥਾ ਵਿਚਾਰ ਉਪਰੰਤ ਸੰਪੂਰਨ ਆਸਾ ਕੀ ਵਾਰ ਦੇ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ। ਮਹਾਰਾਜ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਕਥਾ ਵਿਚਾਰਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਨੇ ਖਿਮਾ ਬਖਸ਼ਿਸ਼ ਕਰਨੀ। ਮਹਾਰਾਜ ਬੜੀ ਸੋਹਣੀ ਬਾਣੀ ਸੰਗਤਾਂ ਦੇ ਹਿਰਦਿਆਂ ਦੇ ਵਸਾ ਕੇ ਨਦਰੀ ਨਦਰ ਨਿਹਾਲ ਕਰਨਾ। ਬੇਅੰਤ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੇ ਹਜ਼ੂਰ ਹਾਜ਼ਰੀਆਂ ਭਰੀਆਂ ਸਭ ਦੀਆਂ ਹਾਜ਼ਰੀਆਂ ਤਿਲ ਪੁਲ ਪ੍ਰੇਮ ਭੇਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ। ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖਣਾ। ਦੁੱਖਾਂ ਕਲੇਸ਼ਾਂ ਦੇ ਨਾਸ ਸੁੱਖਾਂ ਦੇ ਪ੍ਰਕਾਸ਼ ਕਰਨੇ ਪਾਤਸ਼ਾਹ ਕਿਰਪਾ ਕਰਨੀ ਮਿਹਰ ਕਰਨੀ। ਆਪ ਜੀ ਦੇ ਹਜ਼ੂਰ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਆਪ ਜੀ ਭੋਗ ਲਾਓ। ਭੋਗ ਲੱਗਿਆ ਸੀਤ ਪ੍ਰਸਾਦ ਸਾਧ ਸੰਗਤ ਜੁਰਤਾਉਣ ਦੀ ਆਗਿਆ ਬਖਸ਼ਿਸ਼ ਕਰੋ। ਜੋ ਵੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ। ਮਹਾਰਾਜ ਕਿਰਪਾ ਕਰਨੀ ਭਾਈ ਜਗਤਾਰ ਸਿੰਘ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਆਪਣਾ ਮੇਰਾ ਭਰਿਆ ਹੱਥ ਰੱਖਣਾ। ਕਿਰਪਾ ਕਰੋ ਪਾਤਸ਼ਾਹ
ਪਾਵਨ ਪਿੱਤਰ ਹੁਕਮਨਾਮ ਬਖਸ਼ਿਸ਼ ਕਰਕੇ ਸੰਗਤਾਂ ਨਿਹਾਲ ਕਰੋ ਜੀ, ਹੁਕਮਨਾਮ ਚੱਲਣੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਵੈ, ਨਾਨਕ ਨਾਮ ਚੜ੍ਹਦੀ ਕਲਾ।

ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਨਾਨਕ ਹੋਸੀ ਭੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ।